0: ਚਿਤਕਾਰ ਪੁਰਾਂ ਦੀਆਂ ਸਤਰਾਂ ਯਾਦ ਆ ਗਈਆਂ ਨੇ। ਇਤਿਹਾਸ ਦੇ ਸਫ਼ੇ ਤੇ ਅਤੇ ਵਕਤ ਦੇ ਪਰਾਂ ਤੇ, ਇਤਿਹਾਸ ਦੇ ਸਫ਼ੇ ਤੇ ਅਤੇ ਵਕਤ ਦੇ ਪਰਾਂ ਤੇ ਉਂਗਲਾਂ ਡਬੋ ਕੇ ਲਹੂ ਵਿੱਚ ਲਿਖਿਆ ਹੈ ਨਾਮ ਤੇਰਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਉਹ ਹੁੰਦਾ ਹੈ ਜਿਸ ਰਾਹੀਂ ਕੋਈ ਵੀ ਕੌਮ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੁੰਦੀ ਹੈ। ਵਿਚਾਰ ਆਰਥਰ ਮਿਲਰ। ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: आओ सुनावा खान सियाणियां दा ज्ञान। लो जी अज दा मुहावरा, अपनी मज भावे मरजे पर शरीकां दी कंध टहे जे।
1: ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਸ਼ ਆਪਣਾ ਨੁਕਸਾਨ ਕਰਵਾ ਕੇ ਆਪਣੇ ਸ਼ਰੀਕ ਨੂੰ ਹਾਨੀ ਪਹੁੰਚਾਉਣ ਦਾ ਯਤਨ ਕਰੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਸ਼ਜੋਤ, ਕਿੱਸਾ ਪੰਜਾਬ ਦੀ ਸੁਖਜੀਤ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ।
1: ਭਾਵ ਇਹ ਹੈ ਕਿ ਕਮੀਨੇ ਲੋਕ ਦੂਜਿਆਂ ਦਾ ਕੰਮ ਕਰਨਾ ਹੀ ਜਾਣਦੇ ਹਨ, ਆਪਣੇ ਕੰਮ ਵੱਲੋਂ ਸਦਾ ਅਵੇਸਲੇ ਰਹਿੰਦੇ ਹਨ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ
2: ਉਹ ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੈ ਮੈਂ ਆਪਣੇ ਡਾਲਰਾਂ ਨਾਲ ਤਾਂ ਬਸ ਗੁਜ਼ਾਰਾ ਹੁੰਦਾ ਏ
3: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੋਗੀ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
4: ਹਮੇਸ਼ਾ ਚੋਰ ਵਾਲੇ ਦਾ ਚਿੰਨ ਆਉਂਦੀ ਹੈ, ਜਿਹਦੇ ਚੋਰ ਹੁੰਦਾ ਉਹੀ ਮਾਰਦਾ ਤੇ ਅਸੀਂ ਇਹੀ ਮਾਰਦੇ ਰਹਾਂਗੇ ਜਿੰਨਾ ਚਿਰ ਚੋਰ ਆਊਗਾ।

0: रोटी हजम नहीं होंगी। वरतों गोल्डन ग्रेन फ्लोर मिल्स का गरेवाल चक्की आटा, ताजा घट केमिकल की वरतों वाली कणक जिड़ी कि सीधी खेतों चो मिल च लाई जाती। आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआ लई स्पेशल बेसन, मल्टी ग्रेन आटा, काबली छोले, मसलां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
1: आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम। ताया अज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ। इथो किथो मिलू इंडिया आले गद्दे? लो ताया आपा ले आउने इंडिया आले गद्दे पंजाबी फर्नीचर तो। पंजाबी फर्नीचर? जी हाँ, पंजाबी फर्नीचर एथो मिलदा। सारा इंडियन फर्नीचर जो भी तुहानू चाहिदा सब एथो मिलू। मंजे, धार्मिक फोटवां, चादरां, साइकिल, चूल्हे, दातियां, रंबे, कई सब कुछ एथो मिलू। ताया जी लाया था तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामने दा। लिया फिर पता लिखा फिर पंजाबी फर्नीचर दा। लिखो फिर 2A 130 किंगस्टन रोड अंडरवुड ब्रिस्बेन। आ कॉल कर लियो ताया जी 0404-000-536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
2: ਕਿਉਰਾ ਸਤ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਵੀਰਵਾਰ 15 ਅਕਤੂਬਰ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਬਤ 558 ਦੇ ਅੱਸੂ ਮਹੀਨੇ ਦੀ 29 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿਚ ਜਿੱਥੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹ ਖਦਸ਼ਾ ਹੈ ਕਿ ਕਿਤੇ ਪੁਲਿਸ ਜ਼ਬਰਦਸਤੀ ਢੰਗ ਨਾਲ ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਨਾ ਕਰ ਦੇਵੇ, ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਮਾਨਸਾ ਇਲਾਕੇ ਦੇ ਵਿਚ ਇਕੱਠੀਆਂ ਹੋਈਆਂ ਨੇ ਅਤੇ ਹਾਲੇ ਤੱਕ ਇਸ ਘਟਨਾ ਦੇ ਮੁਲਜ਼ਮ ਯਾਨੀ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਇਸ ਕਤਲ ਤੋਂ ਬਾਅਦ ਲੋਕਾਂ ਨੂੰ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜਨੀ ਪਵੇਗੀ, ਕਿਉਂਕਿ ਸਰਕਾਰ ਦੀ ਮੁਹਿੰਮ ਦੀ ਬੁਰੀ ਤਰ੍ਹਾਂ ਫੂਕ ਨਿਕਲ ਚੁੱਕੀ ਹੈ। ਹਾਲਾਂਕਿ ਪੰਜਾਬ ਦੀਆਂ ਵੱਖ ਵੱਖ ਮੈਡੀਕਲ ਜਾਂ ਕੈਮਿਸਟ ਦੁਕਾਨਾਂ ਦੇ ਉੱਤੇ ਪੁਲਿਸ ਅਤੇ ਡਰੱਗ ਇੰਸਪੈਕਟਰਾਂ ਦੇ ਛਾਪੇਮਾਰੀ ਦੇ ਰੁਝਾਨ ਇਸ ਤੋਂ ਬਾਅਦ ਥੋੜੇ ਤੇਜ਼ ਦੱਸੇ ਜਾ ਰਹੇ ਨੇ। ਨਾਲ ਨਾਲ ਜੇ ਗੱਲ ਕਰੀਏ ਤੇ ਮਾਣਯੋਗ ਸੁਪਰੀਮ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਉੱਤੇ IB ਤੋਂ ਰਾਏ ਮੰਗੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਭਾਈ ਹਵਾਰਾ ਦਾ ਵਿਹਾਰਕ ਸੁਧਾਰ ਜਿਹੜਾ ਉਹ ਜਾਰੀ ਰਹੇ ਅਤੇ ਉਹ ਕਿਸੇ ਵੀ ਭੜਕਾਹਟ ਬਾਰੇ ਆਉਂਦੇ ਭਵਿੱਖ ਵਿਚ ਨਾ ਸੋਚਣ। ਇੰਟੈਲੀਜੈਂਸ ਬਿਊਰੋ ਤੋਂ ਰਾਏ ਲੈਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਦਾ ਇਹ ਮੰਨਣਾ ਹੈ ਕਿ ਹਰੇਕ ਵਿਅਕਤੀ ਦਾ ਆਪਣਾ ਇਕ ਭਵਿੱਖ ਹੁੰਦਾ ਹੈ, ਜਿਸ ਦੇ ਵਿਚੋਂ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਵੀ ਫਰੇਮਵਰਕ ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ, ਜਿਸ ਕਰਕੇ ਇਸ ਰਵੱਈਏ ਦੇ ਮੁਤਾਬਕ ਭਾਈ ਹਵਾਰਾ ਦੀ ਪਟੀਸ਼ਨ ਉੱਤੇ ਕੋਈ ਨਾ ਕੋਈ ਸਾਰਥਕ ਫੈਸਲਾ ਆਉਣ ਦੀ ਉਮੀਦ ਹੈ। ਉਧਰ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅੰਨਾ ਦੱਤਾ ਮਿੱਤਰਾ ਨੇ ਇਕ ਅਹਿਮ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਕਾਰਨ ਕਿਸੇ ਦੀ ਯੋਗ ਵੋਟਰ ਦੀ ਵੋਟ ਕੱਟੀ ਗਈ ਹੈ ਤਾਂ ਉਸ ਨੂੰ ਵੋਟ ਬਣਾਉਣ ਲਈ ਮੌਕਾ ਦੇਣ ਵਾਸਤੇ ਦੀਵਾਲੀ ਤੋਂ ਪਹਿਲਾਂ ਇਕ ਵਿਸ਼ੇਸ਼ ਕੈਂਪ ਲਾਇਆ ਜਾਵੇਗਾ। ਇਹ ਉਹ ਦਿਨ ਨੇ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਸਰਕਾਰ ਦੀ SIR ਸਕੀਮ ਦੀ ਬੁਰੀ ਤਰ੍ਹਾਂ ਆਲੋਚਨਾ ਕੀਤੀ ਹੈ। ਭਾਵੇਂ ਕਿ ਅਕਾਲੀ ਦਲ ਬਾਦਲ ਇਹਦੇ ਹੱਕ ਵਿਚ ਨਿਤਰਿਆ, ਪਰ ਪ੍ਰਗਟ ਸਿੰਘ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਬਿਲਕੁਲ EVM ਵਾਂਗ ਹੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਜੜ ਬੱਝ ਜਾਂਦੀ ਹੈ ਅਤੇ ਪੱਛਮੀ ਬੰਗਾਲ ਦੀ ਤਰਜ਼ ਉਤੇ ਪੰਜਾਬ ਦੇ ਵਿਚ ਵੀ BJP ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਰੌਂ ਵਿਚ ਦਿਖਾਈ ਦਿੰਦੀ ਹੈ। ਉਧਰ ਵੱਖ ਵੱਖ ਏਅਰਲਾਈਨਾਂ ਨੇ ਭਾਰਤ ਤੋਂ ਸਾਊਦੀ ਅਰਬ ਦੇ ਵਾਸਤੇ 17 ਅਕਤੂਬਰ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਨੇ। ਮੋਟੇ ਤੌਰ ਤੇ ਦੇਖੀਏ ਤੇ ਇੰਡੀਗੋ, ਏਅਰ ਇੰਡੀਆ ਐਕਸਪ੍ਰੈਸ, ਏਅਰ ਇੰਡੀਆ ਅਤੇ ਆਕਾਂਸ਼ਾ ਏਅਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਸਾਊਦੀ ਅਰਬ ਵਾਸਤੇ ਬਦਲਦੀ ਸਥਿਤੀ ਦੇ ਮੱਦੇਨਜ਼ਰ ਖਾੜੀ ਦੇਸ਼ਾਂ ਦੇ ਸਾਰੇ ਹੀ ਸ਼ਹਿਰਾਂ ਨੂੰ ਜੋੜਨ ਵਾਲੀਆਂ ਫਲਾਈਟਾਂ 17 ਅਕਤੂਬਰ ਤੱਕ ਬੰਦ ਕਰ ਰਹੇ ਨੇ। ਤੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਹੋਣਾ ਨੇ ਉੱਘੀ ਓਲੰਪੀਅਨ ਹਾਕੀ ਖਿਡਾਰਨ ਨਵਨੀਤ ਕੌਰ ਨੂੰ ਬੀਤੇ ਦਿਨੀ ਸ਼ਾਹਬਾਦ ਮਰਕੰਡਾ ਵਿਖੇ ਵਿਖੇ ਜਿੱਥੇ ਸਨਮਾਨਿਤ ਕੀਤਾ। ਉੱਥੇ ਉਹਨਾਂ ਨੇ ਓਲੰਪਿਕ ਦੇ ਵਿੱਚ ਭਾਰਤ ਦਾ ਤਿਰੰਗਾ ਲਹਿਰਾਉਣ ਦਾ ਆਸ਼ੀਰਵਾਦ ਵੀ ਦਿੱਤਾ। ਯਾਦ ਰਹੇ ਨਵਨੀਤ ਕੌਰ ਇਨ੍ਹੀਂ ਦਿਨੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੈ ਅਤੇ ਸ਼ਾਹਬਾਦ ਮਰਕੰਡਾ ਦੇ ਇਲਾਕੇ ਦੇ ਬਹੁਤ ਸਾਰੇ ਪੁਰਸ਼ ਅਤੇ ਮਹਿਲਾ ਖਿਡਾਰਨਾਂ ਦੇ ਵਿੱਚੋਂ ਉਸ ਨੇ ਭਾਰਤ ਦੀ ਟੀਮ ਦਾ ਝੰਡਾ ਬੁਲੰਦ ਕਰਨਾ ਹੈ। ਤੇ ਉਧਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਾਲਾਤ ਕਾਫੀ ਡਾਵਾਂਡੋਲ ਨੇ, ਜਿੱਥੇ ਮੁੱਖ ਵਿਰੋਧੀ ਧਿਰ ਕਾਂਗਰਸ ਲਗਾਤਾਰਤਾ ਦੇ ਨਾਲ ਅੰਦੋਲਨ ਤੇਜ਼ ਕਰਦੀ ਜਾ ਰਹੀ ਹੈ। ਉੱਥੇ ਇਸ ਮਾਮਲੇ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਦੀ ਆਲੋਚਨਾ ਕਰਦੇ ਦਿਖਾਈ ਦਿੰਦੇ ਨੇ। ਇੰਨਾ ਹੀ ਨਹੀਂ, ਕਾਕਰੋਚ ਜਨਤਾ ਪਾਰਟੀ ਦੇ ਬਹੁਤ ਸਾਰੇ ਕਾਰਕੁਨਾਂ ਨੂੰ ਜਿੱਥੇ 5 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ, ਰਿਹਾ ਹੋਣ ਮਗਰੋਂ ਉਹਨਾਂ ਦਾ ਵੀ ਇਹੀ ਇਰਾਦਾ ਹੈ ਕਿ ਉਹ ਇਸ ਸੰਘਰਸ਼ ਨੂੰ ਅੱਗੇ ਵਧਾਉਣਗੇ। ਤੇ ਉਧਰ ਬੀਤੇ ਕੱਲ ਅਮਰਜੀਤ ਸਿੰਘ ਚਾਵਲਾ ਮਾਮਲੇ ਦੀ ਜਾਂਚ ਕਰ ਰਹੀ ਟੀਮ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿਖੇ ਪਹੁੰਚੀ, ਜਿੱਥੇ ਕਿ ਕਮਰਾ ਨੰਬਰ 3 ਦੇ ਵਿੱਚ ਕਥਿਤ ਤੌਰ ਦੇ ਉੱਤੇ ਬਹਿਰੀਨ ਵਾਲੀ ਬੀਬੀ ਨੇ ਕੁਕਰਮ ਕੀਤੇ ਜਾਣ ਦੇ ਦੋਸ਼ ਲਾਏ ਸਨ। ਪੀੜਤ ਬੀਬੀ ਦੇ ਬਿਆਨ ਦਰਜ ਕਰਕੇ ਇਸ ਮੌਕੇ ਇਸ ਟੀਮ ਨੇ ਘਟਨਾ ਸਥਾਨਾਂ ਦਾ ਦੌਰਾ ਵੀ ਕੀਤਾ। ਤੇ ਹੁਣੇ ਹੁਣੇ ਖ਼ਬਰ ਮਿਲੀ ਹੈ ਕਿ ਰਾਜਸਥਾਨ ਤੋਂ ਪਰਮਿੰਦਰ ਸਿੰਘ ਝੋਟੇ ਦਾ ਕਾਤਲ ਯਾਨੀ ਕਿ ਅਸ਼ਵਨੀ ਕੁਮਾਰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਅਗਲੀ ਕਾਰਵਾਈ ਦੇ ਲਈ ਜਿੱਥੇ ਪੰਜਾਬ ਦੇ ਲੋਕ ਸੁਣਨ ਦੇ ਲਈ ਬੇਚੈਨ ਨੇ, ਪੰਜਾਬ ਪੁਲਿਸ ਇਸ ਬਾਰੇ ਜਲਦੀ ਹੀ ਪੁਸ਼ਟੀ ਕਰੇਗੀ। ਤੇ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਪੰਜਾਬ ਅਤੇ ਹਰਿਆਣਾ ਦੀ ਖੇਤੀ ਦੇ ਨਾਲ ਸੰਬੰਧਿਤ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਇੱਕ ਵਾਰ ਫਿਰ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣ ਲੱਗੀ ਹੈ, ਜਿਸ ਦੇ ਚੱਲਦਿਆਂ ਹਰਿਆਣਾ ਦੇ ਹਿਸਾਰ ਇਲਾਕੇ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾਮਲੇ ਵਿੱਚ ਤਾਜ਼ਾ ਤਰੀਨ ਘਟਨਾ ਚੱਕਰ ਦੇ ਦੌਰਾਨ ਭਾਰੀ ਜੁਰਮਾਨੇ ਕੀਤੇ ਗਏ ਨੇ। ਰਾਣਾ ਰਣਬੀਰ ਦਾ ਇੱਕ ਖਿਆਲ ਹੈ ਕਿ ਮੈਂ ਨਫ਼ਰਤ ਦੇ ਵਕਤਾਂ ਚ ਇਸ਼ਕੇ ਦੀ ਬੋਲੀ, ਮੈਂ ਧੋਖਾ ਨਹੀਂ ਹਾਂ, ਮੈਂ ਵਿਸ਼ਦਾ ਨਹੀਂ ਹਾਂ, ਮੈਂ ਹੱਕਾਂ ਦੀ ਮੁੱਠੀ, ਮੈਂ ਰੀਝਾਂ ਦਾ ਝੋਲਾ, ਮੈਂ ਮਿੰਨਤਾਂ ਤੇ ਤਰਲੇ ਦਾ ਬਸਤਾ ਨਹੀਂ ਹਾਂ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ। ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ। ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ, ਸੁਣਦੇ ਰਹੋ ਹਰਮਨ ਰੇਡੀਓ।

ਅਦਰਸ ਅਨੁਸਾਰ ਅਖਬਾਰ ਸੁਭਾਵਿਕ ਤੌਰ ਤੇ ਕਿਤਾਬ ਦਾ ਉਸੇ ਤਰ੍ਹਾਂ ਵੈਰੀ ਹੁੰਦਾ ਹੈ ਜਿਵੇਂ ਕੋਈ ਵੇਸਵਾ ਕਿਸੇ ਸਹਿਜ ਔਰਤ ਦੀ ਵੈਰੀ ਹੁੰਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਮਨਪ੍ਰੀਤ ਟਿਵਾਣਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਹਰਮਨ ਰੇਡੀਓ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਖੂਬਸੂਰਤ ਤੋਹਫੇ ਲੈ ਕੇ ਆਉਂਦਾ, ਖੂਬਸੂਰਤ ਗੱਲਾਂ, ਖੂਬਸੂਰਤ ਸੰਗੀਤ। ਆਪ ਸਭ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਰੱਬ ਰੱਖ।

0: वी आर लिसनिंग टू हर्मन रेडियो।
1: मेरे वीरो भैनों बच्चियों बुजुर्गों ते भाभियों देशां विदेशां च बसदे सारे पंजाबियो प्यारे पेंडू शहरी शादीशुदा छड़े ते कुआरियो झगड़े छड के दो मिनट हसो
2: जट्टा के मुंडे साडे नाल है जे चंडा गाड़ के बदमाशी करना है
3: थोड़ा थोड़ा हसना जरूर चाहिए
2: फटा
4: ਤਾਂਤੀ ਮੈਂ ਤਾਂ ਡਾਕਟਰੀ ਦੇ ਖੇਤਰ ਚੋਂ ਐਡੀਆਂ ਐਡੀਆਂ ਮੱਲਾਂ ਮਾਰੀਆਂ ਹੁਣ ਤਾਂ ਮੇਰਾ ਨਾਮ ਪੈਪਸੀ ਬੁੱਕ ਚ ਦਰਜ ਹੋਣ ਨੂੰ ਫਿਰਦਾ
5: ਬੇ ਮਰ ਜਾਣਿਆ ਲਿਮਕਾ ਬੁੱਕ ਹੁੰਦੀ ਹੈ
4: ਆਹੋ ਆਹੋ ਆ ਜਿਹੜਾ ਤੂੰ ਕਹਿੰਦੀ ਆ ਇਹ ਤਾਂ ਬਸ ਸੰਤੀ ਇਹ ਅਜੀਬੋ ਗਰੀਬ ਘਟਨਾਵਾਂ ਵਾਪਰ ਜਾਂਦੀਆਂ ਜ਼ਿੰਦਗੀ ਚ ਹੁਣ ਲਾ ਕੱਲ ਦੀ ਗੱਲ ਸੁਣ ਲਾ
5: ਹਾਂ
4: ਕੱਲ ਮੇਰੀ ਕਲੀਨਿਕ ਦੇ ਸਾਹਮਣੇ ਬੰਦਾ ਇੱਕ ਗੱਡੀ ਲੈ ਕੇ ਰੁਕਿਆ ਗੱਡੀ ਚ ਉਤਰਿਆ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਡਾਕਟਰ ਸਾਹਿਬ ਹਿਚਕੀ ਨਹੀਂ ਹਟਦੀ
5: ਅੱਛਾ
4: ਲੈਂਦੇ ਨੇ ਮੈਂ ਕੰਨ ਤੇ ਦੋ ਠੋਕੀਆਂ
5: ਬੇ ਵੋ ਕਿਉਂ
4: ਆਹੀ ਗੱਲ ਉਹਨੇ ਪੁੱਛੀ ਸੀ ਕਹਿੰਦਾ ਡਾਕਟਰ ਸਾਹਿਬ ਮੇਰਾ ਕਸੂਰ ਕੀ ਆ ਤੁਸੀਂ ਮੇਰੇ ਚਪੇੜਾਂ ਕਾਹਤੋਂ ਮਾਰੀਆਂ
5: ਹਾਂ
4: ਮੈਂ ਕਿਹਾ ਕਿਉਂ ਦੇਖਿਆ ਮੈਂ ਕਿਹਾ ਦੇਸੀ ਨਸਕਾ ਨਾ ਹਿੰਗ ਲੱਗੇ ਨਾ ਫੜਕੜੀ ਮੈਂ ਕਿਹਾ ਹੋ ਗਈ ਨਾ ਹਿਚਕੀ ਬੰਦ ਲੈਂਦੇ ਨੇ ਉਹਨੇ ਮੇਰੇ ਕੰਨ ਤੇ ਦੋ ਠੋਕੀਆਂ
5: ਕਿਉਂ
4: ਕਹਿੰਦਾ ਡਾਕਟਰ ਸਾਹਿਬ ਹਿਚਕੀ ਮੈਨੂੰ ਨਹੀਂ ਲੱਗੀ ਸੀ ਗੱਡੀ ਚ ਮੇਰੇ ਘਰ ਵਾਲੀ ਬੈਠੀ ਹੈ ਹਿਚਕੀ ਉਹਨੂੰ ਲੱਗੀ ਸੀ
6: Harman Radio
7: 24/7
8: अगले अद्धे घंटे च सुनोगे तुसीं

0: ਸਤਿ ਸ਼੍ਰੀ ਅਕਾਲ ਮੈਂ ਜਤਿੰਦਰ ਮਾਹੌਰ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਅਸਲੀ ਮਾਲਕ ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਛੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ

0: ਓਏ ਜੇ ਸੇਵਾ ਕਰਨੀ ਸਿੱਖਣੀ ਆ ਤਾਂ ਸਾਡੇ ਵਰਗੇ ਕਿਸੇ ਚਤਰ ਬੰਦੇ ਤੋਂ ਸਿੱਖ।
1: ਉਹ ਜਾਣਦੇ ਤੇ ਤਾਂ ਜਾਣਦੇ, ਅਖੇ ਬੇਬੇ ਬੇਬੇ ਮੈਂ ਨਾਨਕੇ ਜਾਣਾ, ਕਹਿੰਦੀ ਰਹਿਣ ਦੇ ਪੁੱਤ ਪੇਕੇ ਤਾਂ ਮੇਰੇ ਹੀ ਆ, ਸੋ ਮੈਂ ਜਾਣਦਾ ਤੇਰੀ ਸੇਵਾ ਨੂੰ ਵੱਡਾ ਦਾਨ ਵੀਰ ਕਰਨ।
0: ਨਾ ਮੇਰੇ ਕਿੱਡਾ ਦਾਨ ਕਿਹਨੇ ਕਰਨਾ ਭਤੀਜ,
1: ਨਾ ਦਾਨ ਨੂੰ ਤੂੰ ਸੋਨੇ ਲੰਕਾ ਦਾਨ ਕਰਤੀ।
0: ਓਏ ਕਮਲਿਆ ਸੋਨੇ ਦਾ ਵੀ ਕੋਈ ਦਾਨ ਹੋਇਆ? ਓਏ ਸਵਾਦ ਤਾਂ ਜੇ ਮੇਰੇ ਵਾਂਗੂ ਕੋਈ ਸਰੀਰ ਦਾ ਹਿੱਸਾ ਦਾਨ ਕਰਨ ਨੂੰ ਸੋਚੇ।
1: ਚਾਚਾ ਤੂੰ ਕਿਹੜਾ ਸਰੀਰ ਦਾ ਹਿੱਸਾ ਦਾਨ ਕਰਨ ਬਾਰੇ ਸੋਚਿਆ?
0: ਓਏ ਭਤੀਜ ਮੈਂ ਸੋਚਿਆ ਕਿ ਸਨ 96 ਚ ਮੈਂ ਆਪਣੀਆਂ ਅੱਖਾਂ ਕਿਸੇ ਨੂੰ ਦਾਨ ਦੇ ਦਿਆਂ।
1: ਚਾਚਾ ਲੋਕੀ ਤਾਂ ਮਰਨ ਤੋਂ ਬਾਅਦ ਅੱਖਾਂ ਦਾਨ ਕਰਦੇ ਆ, ਤੂੰ ਜਿਉਂਦੇ ਜਾਗਦੇ ਕਰ ਦੇਣੀ ਆ?
0: ਬਿਲਕੁਲ
1: ਭਰੀ ਜਵਾਨੀ ਚ।
0: ਆਹੋ
1: ਨਾ ਬਾਕੀ ਦੀ ਜ਼ਿੰਦਗੀ ਤਕਲੀਫ ਨਹੀਂ ਕੱਟੇਗਾ?
0: ਹਾਏ ਸਿੱਧਰਾ ਤਕਲੀਫ ਮੈਨੂੰ ਥੋੜਾ ਹੋਣੀ ਆ, ਤਕਲੀਫ ਤਾਂ ਉਹਨੂੰ ਹੋਣੀ ਆ ਜਿਹਨੂੰ ਅੱਖਾਂ ਦਾਨ ਕਰਨੀਆਂ।
1: ਕੀ ਮਤਲਬ?
0: ਅਧੀਆਂ ਪੀਤੇ ਵਾਲਾ ਤਾਂ ਖੋਲਦੀਆਂ ਨੀ। ਇਸੇ ਤਰ੍ਹਾਂ ਇੱਕ ਦਾਨੀ ਦੀ ਹੋਰ ਵਿਥਿਆ ਸੁਣ ਲਾ। ਆਂਦੇ ਆ ਇੱਕ ਜੱਟ ਕੋਲੇ ਵਲੈਤੀ ਗਾਂ ਸੀ।
1: ਲੋਕੀ ਤਾਂ ਮਰਨ ਤੋਂ ਬਾਅਦ ਅੱਖਾਂ ਦਾਨ ਕਰਦੇ ਆ, ਤੂੰ ਜਿਉਂਦੇ ਜਾਗਦੇ ਕਰ ਦੇਣੀ ਆ?
0: ਬਿਲਕੁਲ
1: ਭਰੀ ਜਵਾਨੀ ਚ।
0: ਆਹੋ
1: ਨਾ ਬਾਕੀ ਦੀ ਜ਼ਿੰਦਗੀ ਤਕਲੀਫ ਨਹੀਂ ਕੱਟੇਗਾ?
0: ਹਾਏ ਸਿੱਧਰਾ ਤਕਲੀਫ ਮੈਨੂੰ ਥੋੜਾ ਹੋਣੀ ਆ, ਤਕਲੀਫ ਤਾਂ ਉਹਨੂੰ ਹੋਣੀ ਆ ਜਿਹਨੂੰ ਅੱਖਾਂ ਦਾਨ ਕਰਨੀਆਂ।
1: ਕੀ ਮਤਲਬ?
0: ਅਧੀਆਂ ਪੀਤੇ ਵਾਲਾ ਤਾਂ ਖੋਲਦੀਆਂ ਨੀ। ਇਸੇ ਤਰ੍ਹਾਂ ਇੱਕ ਦਾਨੀ ਦੀ ਹੋਰ ਵਿਥਿਆ ਸੁਣ ਲਾ। ਆਂਦੇ ਆ ਇੱਕ ਜੱਟ ਕੋਲੇ ਵਲੈਤੀ ਗਾਂ ਸੀ। ਉਹ ਸੂੰਦੀ ਨੀ ਸੀ, ਉਹਨੇ ਸੋਚਿਆ ਵੀ ਸੂੰਦੀ ਤਾਂ ਹੈ ਨੀ, ਐਵੇਂ

0: ਲੈਣ ਨੂੰ ਫਿਰਿਆ ਕਰੇ। ਇੱਕ ਦਿਨ ਆਪਣੇ ਮੁੰਡੇ ਨੂੰ ਕਹਿੰਦਾ ਗੱਲ ਸੁਣੋ ਵੀਰਿਆ, ਆ ਪੰਡਤਾਂ ਦਾ ਭਾਸ਼ੀ ਤੇਰੇ ਨਾਲ ਪੜਦਾ? ਕਹਿੰਦਾ ਆਹੋ ਬਾਪੂ। ਕਹਿੰਦਾ ਜੇ ਔਖਾ ਹੁੰਦਾ ਹੁੰਦਾ ਲਫੜ ਮਾਰਿਆ ਕਰ ਸਾਲੇ ਦੇ। ਪੰਡਤ ਵਿਚਾਰਾ ਫੇਰ ਚੁੱਪ। ਚੱਲ ਕਾਹਨੂੰ ਲੜਨਾ, ਗਾਂ ਦਿੱਤੀ ਹੋਈ ਆ। ਜੱਟ ਨੂੰ ਹੋਰ ਗੁੱਸਾ ਚੜੇ ਵੀ ਇਹ ਤਾਂ ਲੜਦੇ ਹੀ ਨੀ। ਇੱਕ ਰਾਤੀ ਪਿਓ ਪੁੱਤਾਂ ਨੇ ਸਕੀਮ ਬਣਾ ਕੇ ਦਾਰੂ ਪੀ ਕੇ ਜੋੜ ਕੇ ਲੱਤਾਂ ਪੰਡਤ ਦੇ ਦਰਵਾਜ਼ੇ 'ਚ ਠਾ ਮਾਰੀਆਂ। ਅੰਦਰੋਂ ਪੰਡਤ ਬੋਲਿਆ, ਕਿਹੜਾ ਬਾਈ? ਜੱਟ ਕਹਿੰਦਾ, ਸਾਲਿਆ ਕੱਲ ਅਜੇ ਗਾਂ ਦਿੱਤੀ ਆ ਤੇ ਅੱਜ ਪੁੱਛਦਾ ਕਿਹੜਾ? ਖੋਲ ਮੁੰਡਿਆ ਸੰਗਲ।
1: ਚਾਚਾ ਫਿਰ ਲੈ ਆਏ ਘਰੇ?
0: ਭਾਈ ਕਾਹਦਾ ਲੈ ਆਏ ਘਰੇ, ਕਹਿੰਦੇ ਹੁੰਦੇ ਆ ਜਿਹੋ ਜਿਹੀਆਂ ਨੀਤਾਂ ਉਹੀ ਜਿਹੀਆਂ ਮਰਾਦਾਂ।
1: ਕਿਉਂ, ਕੀ ਗੱਲ ਹੋ ਗਈ?
0: ਕੀ ਹੋਣਾ ਸੀ, ਘਰੇ ਆਉਂਦੇ ਨੂੰ ਵੱਛਾ ਮਰ ਗਿਆ, ਗਾਂ ਦੁੱਧੋਂ ਭੱਜ ਗਈ, ਜੱਟ ਉਹਨੇ ਪੈਰੀ ਪੰਡਤ ਦੇ ਘਰੇ ਫਿਰ ਚਲਿਆ ਗਿਆ।
1: ਗਾਂ ਮੁੜਨ?
0: ਭਾਈ ਕਾਹ ਨੂੰ, ਪੰਡਤ ਨੂੰ ਲੈਣ। ਜਾ ਕੇ ਕਹਿੰਦਾ ਸਾਡਾ ਵੱਛਾ ਮਰ ਗਿਆ। ਪੰਡਤ ਕਹਿੰਦਾ ਫਿਰ ਮੈਂ ਕੀ ਕਰਾਂ? ਕਹਿੰਦਾ ਮੇਰੇ ਨਾਲ ਘਰ ਚੱਲ। ਕਹਿੰਦਾ ਕਿਉਂ? ਕਹਿੰਦਾ ਤੇਰੀ ਸ਼ਕਲ ਬੱਚੇ ਨਾਲ ਮਿਲਦੀ ਆ, ਗਾਂ ਨੂੰ ਦਿਖਾ ਕੇ ਧਾਰ ਚੋਣੀ ਆ।
1: ਚਾਚਾ ਫੇਰ?
0: ਫੇਰ ਕੀ ਭਤੀਜ, ਫੇਰ ਉਹੀ ਸੀੜੀ ਸੀ ਆਪਾਂ ਆਉਂਦੇ ਸਾਲ ਨੂੰ ਗਾਂ ਫੇਰ ਨਾ ਸੂਬੇ। ਆਥਣ ਸਵੇਰੇ ਜੱਟੀ ਕਲੇਸ਼ ਕਰਿਆ ਕਰੇ, ਅਖੇ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਪੁੱਛੇ ਵੀ ਕਹਾਇਆ ਤੇ ਦੁੱਧ ਦਾ ਤੋਕਾ ਨਾ ਪੀਤਾ। ਜੱਟ ਵਿਚਾਰਾ ਦੁਖੀ ਹੋਇਆ, ਡੰਗਰ ਡਾਕਟਰ ਕੋਲ ਪਹੁੰਚ ਗਿਆ। ਅਖੇ ਜੀ ਕੀ ਦੱਸੀਏ, ਬੁਰੇ ਫਸੇ ਪਏ ਆ, ਉਧਰ ਜਨਾਨੀ ਲੜੀ ਜਾਂਦੀ ਆ, ਚੁੱਪ ਨੀ ਕਰਦੀ, ਇਧਰ ਸਾਡੀ ਗਾਂ ਨੀ ਬੋਲਦੀ। ਡਾਕਟਰ ਹੋਰ ਹੀ ਭੰਬਲ ਭੂਸੇ ਚ ਪੈ ਗਿਆ, ਉਹਨੂੰ ਪਤਾ ਨਾ ਲੱਗੇ ਵੀ ਕਿਹਨੂੰ ਚੁੱਪ ਕਰਾਉਣਾ ਤੇ ਕਿਹਨੂੰ ਬੋਲਣ ਲਾਉਣਾ। ਹਾਰ ਕੇ ਪੁੱਛਦਾ ਵੀ ਮੈਨੂੰ ਦੱਸ ਤਕਲੀਫ਼ ਕਿਹਨੂੰ ਆ? ਕਹਿੰਦਾ ਜੀ ਗਾਂ ਦੁੱਧ ਦਾ ਤੋਕਾ ਨੀ ਦਿੰਦੀ, ਦੋ ਥਣ ਵੀ ਖੜੇ ਆ।
1: ਅੱਛਾ ਅੱਛਾ, ਮਸਟਾਈਟਿਸ ਹੋ ਗਿਆ।
0: ਡਾਕਟਰ ਪੁੱਛਦਾ ਤੂੰ ਆਏ ਦੱਸ ਕਿਸੇ ਨੂੰ ਪਹਿਲਾਂ ਦਿਖਾਇਆ ਸੀ? ਆਹੋ ਜੀ ਸਿਆਣੇ ਨੂੰ ਦਿਖਾਇਆ ਸੀ। ਕਹਿੰਦਾ ਫਿਰ ਹੁਣ ਕਮਲੇ ਕੋਲ ਕੀ ਕਰਨਾ? ਸਿਆਣੇ ਨੇ ਦੱਸ ਕੀ ਨੁਸਖਾ ਦਿੱਤਾ? ਉਹਨੇ ਜੀ ਥਣ ਖੋਲਣ ਨੂੰ ਵਿੱਚ ਪੈਨਸਲ ਮਾਰੀ, ਸਿੱਕਾ ਵਿੱਚ ਟੁੱਟ ਗਿਆ, ਬਾਹਰ ਨੀ ਨਿਕਲਦਾ, ਹੁਣ ਤੁਸੀਂ ਕੋਈ ਕਰੋ ਕਿਰਪਾ। ਡਾਕਟਰ ਕਹਿੰਦਾ ਸਿਆਣੇ ਨੇ ਤਾਂ ਸਿੱਕਾ ਵਿੱਚ ਤੋੜਤਾ, ਹੁਣ ਕਮਲੇ ਦਾ ਨੁਸਖਾ ਨੋਟ ਕਰ। ਕਹਿੰਦਾ ਜੀ ਕੀ? ਕਹਿੰਦਾ ਜਿਹੜੇ ਰਾਹੇ ਅੰਦਰ ਸਿੱਕਾ ਘੱਲਿਆ ਉਸੇ ਰਾਹੇ ਦੋ ਚਾਰ ਸਾਫ਼ ਕਾਗਜ਼ ਅੰਦਰ ਘੱਲ।
1: ਉਹ ਕਿਉਂ?
0: ਕਹਿੰਦਾ ਹੁਣ ਤਾਂ ਸਿੱਕਾ ਘਸ ਗਈ, ਬਾਹਰ ਨਿਕਲੂ।
2: ਹਰਮਨ ਰੇਡੀਓ ਆਸਟ੍ਰੇਲੀਆ, ਤੁਹਾਡੇ ਅੰਗ ਸੰਗ।

0: ਸੁਣਿਆ ਤੇਰੇ ਕੋਲ ਤਾਂ ਮੁਸ਼ਕੀ ਬੜਾ ਮਾਰਦਾ ਆ ਨਾਲੇ ਕੱਪੜੇ ਕਿੱਥੋਂ ਇੰਨੇ ਗਿੱਲੇ ਕਰ ਲਿਆ
1: ਉਹ ਕੱਪੜੇ ਗਿੱਲੇ ਦੀ ਗੱਲ ਸੁਣ ਲਾ ਮੈਂ ਤੈਨੂੰ ਕੀ ਦੱਸਾਂ ਮੈਂ ਲੰਬੜਦਾਰਾਂ ਦੇ ਗਿਆ ਸੀ
0: ਵੀ ਮਰ ਜਾਣੇ ਉਹਨਾਂ ਦੇ ਕੁੱਤੇ ਬਹੁਤ ਵੱਡੇ ਵੱਡੇ ਨੇ
1: ਐਡੇ ਕੁੱਤੇ ਵੀ ਉਹਨਾਂ ਨੇ ਮੈਂ ਕਹਿੰਦਾ ਕੱਟੇ ਜਿੱਡਾ ਜਿੱਡਾ ਕੁੱਤੇ ਹੀ ਰੱਖਿਆ ਪਤਾ ਨੀ ਕੀ ਕਰਦੇ ਆ
0: ਵੇ ਅਮਲੀ ਉਹ ਤਾਂ ਬੰਦੇ ਨੂੰ ਖਾ ਜਾਣਾ
1: ਕੁਦਰਤੀ ਇੱਕ ਉਹਨਾਂ ਚੋਂ ਖੁੱਲ ਗਿਆ ਕੁੱਤਾ ਜੀ
0: ਹਾਏ ਹਾਏ ਫੇਰ
1: ਸ਼ਾਂਤੀਏ ਤਾਂ ਜਦੋਂ ਮੇਰੇ ਮਗਰ ਪੈਣ ਲੱਗਿਆ ਸ਼ਾਂਤੀਏ ਭੀ ਦਾ ਦਰਵਾਜ਼ਾ ਵੀ ਉਹਨਾਂ ਦਾ ਖੁੱਲਾ ਸੀ ਮੈਂ ਤਾਂ ਸਾਹਮਣੇ ਜਦੋਂ ਭੱਜਣ ਲੱਗਿਆ ਸ਼ਾਂਤੀਏ ਅੰਦਰੋਂ ਉਹਨਾਂ ਦੀ ਬੁੜੀ ਨਿਕਲੀ ਕਹਿੰਦੀ ਮੈਂ ਭੱਜਣਾ ਤੈਨੂੰ ਪਾੜ ਦੂ ਮੈਂ ਸ਼ਾਂਤੀ ਉੱਥੇ ਕੰਧ ਦੇ ਨਾਲ ਨਾ ਮੁੜ ਜਾ ਬਣ ਕੇ ਬੈਠ ਗਈ
0: ਚੰਗਾ ਹੋਇਆ ਭੱਜਣਿਆ
1: ਉਹ ਚੰਗਾ ਕੀ ਸਵਾਹ ਹੋਇਆ ਉਧਰੋਂ ਕੁੱਤਾ ਆਇਆ ਮੇਰੇ ਦੇ ਨਾਲ ਲੱਤ ਚੱਕ ਕੇ ਮੇਰੇ ਤੇ ਮੂਤਣ ਲੱਗ
0: ਹਾਏ ਹਾਏ ਫੇਰ
1: ਮੈਂ ਫੇਰ ਕੀ ਕਰ ਰਹੀ ਸ਼ਾਂਤੀਏ ਨਾ ਮੈਂ ਉੱਠਣ ਜੋਗਾ ਨਾ ਮੈਂ ਭੱਜਣ ਜੋਗਾ ਉਧਰੋਂ ਬੁੜੀ ਮੈਨੂੰ ਕਹੀ ਜਾਵੇ
0: ਕੀ
1: ਕਹਿੰਦੀ ਵੇ ਭੱਜਣਿਆ ਹੁਣ ਆਈ ਬੈਠਾ ਰਹਿ ਹਿੱਲੀ ਨਾ ਇਹਨੂੰ ਆਪਦਾ ਕੰਮ ਕਰ ਲੈਣ ਦੇ
2: ਸੁਣੋ ਤੇ ਸੁਣਾਓ ਅਰਬਨ ਰੇਡੀਓ।

ਸਤਿ ਸ਼੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

0: radio 24/7.
1: ਅੱਗਿਆ ਤੈਨੂੰ ਚੋਰ ਲੈ ਜਾਣ ਅਖੇ ਯਾਰਾਂ ਪੱਠੇ ਹੀ ਖਾਣੇ ਨੇ
2: ਠੱਗੇ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਉਹਦਾ ਮਾਲਕ ਕੋਈ ਚੋਰ ਹੈ ਜਾਂ ਸਾਉ ਮਨੁੱਖ ਉਹਨੇ ਤਾਂ ਪੱਠੇ ਹੀ ਖਾਣੇ ਹਨ ਭਾਵ ਇਹ ਹੈ ਕਿ ਕੰਮ ਕਰਨ ਵਾਲੇ ਕਾਮੇ ਨੇ ਤਾਂ ਕੰਮ ਕਰਕੇ ਹੀ ਖਾਣਾ ਹੈ ਚਾਹੇ ਉਹ ਕਿਹੋ ਜਿਹੇ ਬੰਦੇ ਕੋਲ ਕੰਮ ਕਰੇ

0: हरमन रेडियो तमाल बा कमाल। यद्दीश दी कहावत है कि 7 साल दी उम्र विच तुसी जिस तरह दे हुंदे हो उसे तरह दे 70 साल दी उम्र विच हुंदे हो। सोने विचारां दे अंग संग
1: खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद। सुनते रहो आवाज भी खूबसूरत परवाज हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com।
2: रोटी हजम नहीं होंगी वरतों गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल ची लाई जांदी। ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
3: ओ आ गया तुहाडा ताया ऑस्ट्रेलिया दे ब्रिस्बेन चो। ओ आजो ताया जी वेलकम। ताया अज रात साडे कोल ही रहना पऊ थोनू। ओ मैं आ ता गया मैं ता नींद इंडिया आले गद्दे ते आउंदी आ। इथो किथो मिलू इंडिया आले गद्दे। लो ताया आपां लै आउने इंडिया आले गद्दे पंजाबी फर्नीचर तो। पंजाबी फर्नीचर? जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू। मंजे धार्मिक फोटवां चादरां साइकिल चूल्हे दातियां रंबे कई सब कुछ एथो मिलू। ताया जी लाया था तू मेरी टेंशन दूर करती। नाले तेरी ताई कहिंदी सी भी पता करी इंडियन बॉक्स बेड दा। ओनू वाला फिकर लगा रहिंदा लीड़े लते सामने दा। लिया फिर पता लिखा फिर पंजाबी फर्नीचर दा। लिखो फिर 2A130 किंगस्टन रोड अंडरवुड ब्रिस्बेन। आ कॉल कर लियो ताया जी 0404000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
1: अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपनी बिजनेस दी एड देण लई जां किसे भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
4: हुण पेश है हरमन रेडियो दे न्यूज़ डेस्क तों इस घंटे दियां खबरां दा बुलेटिन। सत श्री अकाल। कनेडा अते अमरीका महाद्वीप दियां संखेप खबरां दा बुलेटिन लैके हाजिर है हरमन रेडियो ऑस्ट्रेलिया दी न्यूज़ टीम। पहला चोणवियां खबरां।
5: डाटा सेंटर विकासकार कंसास दे एक कस्बे दे वसनीकां नूं 10 सालां लई प्रति व्यक्ति $1,000 दी पेशकश करदा है। गैर नागरिकां दी वोट सूची परखण दा हुक्म। राजनीतिक ते धार्मिक विचारां ते अमरीकी बैंकां ने गाहकां नूं छड्डिया। कैनेडा दी पहली आदिवासी मलकियत वाली इमेजिंग क्लिनिक नूं दूजी MRI मशीन मिली। ओटावा स्टेलको विच कीती गई छांटी दे मामले विच कानूनी कार्रवाई करन बारे विचार कर रहा है। मनीटोबा 90 परिवारक डाक्टरां नूं 2029 तक नियुक्त करेगा। हुण सुनदे हां पूरियां खबरां।
6: अमरीका विच डाटा सेंटर बनाउण दे विरोध नूं घट करन लई एक रियल एस्टेट डिवेलपर डिजिटल रियल्टी कंसास दे कम्युनिटी डी सोटो नूं 10 सालां लई हर घर नूं $1,000 दे यूटिलिटी अते प्रॉपर्टी टैक्स क्रेडिट दी पेशकश कर रहा है। कंपनी दे प्रधान अते CEO एंडी पावर दा कहना है कि ओ आधुनिक अर्थचारे लई जरूरी बुनियादी ढांचा बनाउंदे हन अते उनां दी जिम्मेवारी बनदी है कि ओ उनां कम्युनिटीज नूं मजबूत करन जेडे इस वादे नूं संभव बनाउंदे हन। ए पेशकश $2 करोड़ दे कम्युनिटी निवेश दा हिस्सा है जो डिजिटल रियल्टी डी सोटो विच कर रहा है जिथे ओ 280 acres दे डाटा सेंटर दी उसारी करेगा। ए प्रोजेक्ट जो आखिरकार 1400 acres तक फैलेगा स्थानक निवासियां लई लगातार टैक्स मालिया रोजगार अते होर आर्थिक लाभ प्रदान करेगा। डिजिटल रियल्टी जिस दे गाहकां विच Amazon वेब सर्विसेज माइक्रोसॉफ्ट अते एनवीडिया शामिल हन उम्मीद करदा है कि साइट दे पूरा होण ते स्थानक सप्लायरां अते ठेकेदारां लई 250 पक्के रोजगार पैदा होणगे ਅਤੇ ਸ਼ੁਰੂਆਤੀ ਪੜਾਅ ਵਿੱਚ ਹਜ਼ਾਰਾਂ ਉਸਾਰੀ ਨੌਕਰੀਆਂ ਦਾ ਵੀ ਸਮਰਥਨ ਹੋਵੇਗਾ।
5: ਅਮਰੀਕਾ ਦੇ ਡੀਓਜੇ ਦੇ ਉੱਚ ਅਧਿਕਾਰੀ ਨੇ ਕੈਲੀਫੋਰਨੀਆ ਨੂੰ ਗੈਰ ਨਾਗਰਿਕਾਂ ਦੀ ਵੋਟ ਸੂਚੀ ਪਰਖਣ ਦੇ ਹੁਕਮ ਜਾਰੀ ਕੀਤੇ। 13 ਅਕਤੂਬਰ ਦੇ ਪੱਤਰ ਵਿੱਚ ਕਾਰਜਕਾਰੀ ਡਿਪਟੀ ਅਟਾਰਨੀ ਜਨਰਲ ਟ੍ਰੈਂਟ ਮੈਕਕੋਟਰ ਨੇ ਪਾਸਵਰਡ ਸੁਰੱਖਿਅਤ ਥੰਬ ਡਰਾਈਵ ਤੇ ਦਿੱਤੇ ਗਏ ਨਾਵਾਂ ਦੀ ਸੂਚੀ ਦੀ ਸਮੀਖਿਆ ਕਰਨ ਲਈ 48 ਘੰਟਿਆਂ ਦੀ ਮਿਆਦ ਦਿੱਤੀ ਤਾਂ ਜੋ ਹਰੇਕ ਵਿਅਕਤੀ ਦੀ ਨਾਗਰਿਕਤਾ ਦੀ ਸਥਿਤੀ ਨਿਰਧਾਰਿਤ ਕੀਤੀ ਜਾ ਸਕੇ। ਮੈਕਕੋਟਰ ਨੇ ਲਿਖਿਆ, ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਦੀ ਨਾਗਰਿਕਤਾ ਦੀ ਸਥਿਤੀ ਤੁਸੀਂ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ, ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਤੁਰੰਤ ਢੁਕਵੇਂ ਚੋਣ ਅਧਿਕਾਰੀ ਨੂੰ ਉਨ੍ਹਾਂ ਵਿਅਕਤੀਆਂ ਦੇ ਵੋਟ ਬਾਏ ਮੇਲ ਬੈਲਟ ਨੂੰ ਵੱਖ ਕਰਨ, ਰੱਦ ਨਾ ਕਰਨ ਦੇ ਨਿਰਦੇਸ਼ ਦਿਓ ਜਦੋਂ ਤੱਕ ਉਨ੍ਹਾਂ ਦੀ ਨਾਗਰਿਕਤਾ ਦੀ ਸਥਿਤੀ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਇਹ ਪੱਤਰ ਹੋਮਲੈਂਡ ਸੁਰੱਖਿਆ ਵਿਭਾਗ ਦੇ 71 ਮਾਰਕਵੇਨ ਮੁਲਿਨ ਦੁਆਰਾ ਜੁਲਾਈ ਵਿਚ ਕੈਲੀਫੋਰਨੀਆ ਦੇ 71 ਨੂੰ ਇਹ ਦੱਸਣ ਤੋਂ ਬਾਅਦ ਆਇਆ ਹੈ ਕਿ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਵੋਟਰ ਰੋਲ ਤੇ ਗੈਰ ਨਾਗਰਿਕਾਂ ਦੇ ਨਾਮ ਸ਼ਾਮਲ ਹਨ। ਜਸਟਿਸ ਵਿਭਾਗ ਦੀ ਸਿਵਲ ਰਾਈਟਸ ਡਿਵੀਜ਼ਨ ਨੇ ਰਾਜਾਂ ਨੂੰ ਉਨ੍ਹਾਂ ਦੇ ਵੋਟਰ ਰੋਲ ਦੀਆਂ ਅਨਰੀਡੈਕਟ ਕਾਪੀਆਂ ਸੌਂਪਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਵਿਚ 31 ਮੁਕੱਦਮੇ ਦਾਇਰ ਕੀਤੇ ਹਨ। ਹੁਣ ਤੱਕ ਜਸਟਿਸ ਵਿਭਾਗ 26 ਅਜਿਹੇ ਕੇਸ ਹਾਰ ਚੁੱਕਾ ਹੈ ਅਤੇ ਅੱਜ ਤੱਕ ਕੋਈ ਵੀ ਕਾਨੂੰਨੀ ਜਿੱਤ ਹਾਸਲ ਨਹੀਂ ਕੀਤੀ ਹੈ। ਇਸ ਨੇ ਉਨ੍ਹਾਂ ਰਾਜਾਂ ਵਿਚ ਗੈਰ ਨਾਗਰਿਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਲਈ ਜਨਤਕ ਤੌਰ ਤੇ ਉਪਲਬਧ ਵੋਟਰ ਸੂਚੀਆਂ ਅਤੇ ਹੋਰ ਜਾਂਚ ਦੇ ਤਰੀਕਿਆਂ ਦੀ ਵਰਤੋਂ ਕਰਨ ਦਾ ਸਹਾਰਾ ਲਿਆ ਹੈ।
6: ਸੰਯੁਕਤ ਰਾਜ ਅਮਰੀਕਾ ਦੇ ਚੋਟੀ ਦੇ ਬੈਂਕਾਂ ਨੇ ਇੱਕ ਤਾਜ਼ਾ ਰਿਪੋਰਟ ਅਨੁਸਾਰ ਕੁਝ ਗਾਹਕਾਂ ਨੂੰ ਉਨ੍ਹਾਂ ਦੇ ਰਾਜਨੀਤਿਕ ਜਾਂ ਧਾਰਮਿਕ ਵਿਚਾਰਾਂ ਅਤੇ ਉਨ੍ਹਾਂ ਦੀ ਕਾਰੋਬਾਰੀ ਗਤੀਵਿਧੀਆਂ ਦੇ ਕਾਰਨ ਖਾਤੇ ਬੰਦ ਕਰ ਦਿੱਤੇ ਹਨ। ਇਹ ਰਿਪੋਰਟ ਜੋ ਕਿ ਖਜ਼ਾਨਾ ਵਿਭਾਗ ਦੇ ਕੰਟਰੋਲਰ ਆਫ ਦਾ ਕਰੰਸੀ ਵੱਲੋਂ ਜਾਰੀ ਕੀਤੀ ਗਈ ਹੈ, ਇੱਕ ਅਜਿਹੀ ਪ੍ਰਥਾ ਦੀ ਜਾਂਚ ਕਰਦੀ ਹੈ ਜਿਸ ਬਾਰੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਹ ਕੰਜ਼ਰਵੇਟਿਵ ਲੋਕਾਂ ਨਾਲ ਉਨ੍ਹਾਂ ਦੇ ਵਿਚਾਰਾਂ ਕਰਕੇ ਵਿਤਕਰਾ ਕਰਦੀ ਹੈ। ਕ੍ਰਿਪਟੋ ਕਰੰਸੀ ਨਿਵੇਸ਼ਕਾਂ ਨੇ ਵੀ ਇਸ ਡੀਬੈਂਕਿੰਗ ਨੂੰ ਉਜਾਗਰ ਕੀਤਾ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਬੈਂਕਾਂ ਕ੍ਰਿਪਟੋ ਉਦਯੋਗ ਦੇ ਗਾਹਕਾਂ ਨਾਲ ਕੰਮ ਕਰਨ ਤੋਂ ਝਿਜਕਦੇ ਹਨ ਜਿਸ ਕਰਕੇ ਉਨ੍ਹਾਂ ਦੇ ਖਾਤੇ ਬੰਦ ਕੀਤੇ ਗਏ ਹਨ। ਕੁਝ ਸੱਜੇ ਪੱਖੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿੱਤੀ ਸੰਸਥਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ, ਹਾਲਾਂਕਿ OCC ਨੇ ਪਾਇਆ ਕਿ ਕੁਝ ਬੈਂਕਾਂ ਨੇ ਖੱਬੇ ਪੱਖੀ ਚੁਕਾਅ ਵਾਲੇ ਸੰਗਠਨਾਂ ਨਾਲ ਵੀ ਕਾਰੋਬਾਰ ਕਰਨ ਤੋਂ ਇਨਕਾਰ ਕੀਤਾ ਹੈ। JP Morgan ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀਆਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ, ਸੰਗਠਨਾਂ ਜਾਂ ਰਾਜਨੀਤਿਕ ਵਿਚਾਰਾਂ ਦੀ ਪਰਵਾਹ ਕੀਤੇ ਬਿਨਾਂ ਵਿੱਤੀ ਸੇਵਾਵਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਗਾਹਕਾਂ ਨਾਲ ਰਾਜਨੀਤਿਕ ਜਾਂ ਧਾਰਮਿਕ ਵਿਚਾਰਾਂ ਦੇ ਆਧਾਰ ਤੇ ਵਿਤਕਰਾ ਕਰਨ ਦੀ ਆਗਿਆ ਨਹੀਂ ਦਿੰਦੀਆਂ। OCC ਨੇ ਇਹ ਵੀ ਪਾਇਆ ਕਿ ਕੁਝ ਬੈਂਕਾਂ ਨੇ ਕੁਝ ਉਦਯੋਗਾਂ ਦੇ ਕਾਰਨ ਗਾਹਕਾਂ ਨੂੰ ਮੋੜ ਦਿੱਤਾ।
5: ਕੈਨੇਡਾ ਦੀ ਪਹਿਲੀ ਆਦਿਵਾਸੀ ਮਲਕੀਅਤ ਵਾਲੀ ਇਮੇਜਿੰਗ ਕਲੀਨਿਕ ਨੂੰ ਦੂਜੀ MRI ਮਸ਼ੀਨ ਮਿਲੀ। ਇਸ ਹਫਤੇ ਸਾਸਕੇਟੂਨ ਵਿਚ ਇਕ ਨਵੀਂ MRI ਮਸ਼ੀਨ ਵਰਤੋਂ ਲਈ ਖੋਲੀ ਗਈ ਹੈ। ਇਹ ਸਹੂਲਤ ਜੋ 2020 ਵਿਚ ਖੁੱਲੀ ਸੀ, ਕੈਨੇਡਾ ਦੀ ਇਕਲੌਤੀ 100% ਦੇਸੀ ਮਲਕੀਅਤ ਵਾਲੀ ਇਮੇਜਿੰਗ ਕਲੀਨਿਕ ਹੈ ਜਿਸ ਨੂੰ ਸਸਕੈਚਵਾਨ ਦੀਆਂ 3 ਫਸਟ ਨੇਸ਼ਨਾਂ ਦੁਆਰਾ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ। ਨੈਸ਼ਨਲ ਡਾਇਗਨੋਸਟਿਕ ਇਮੇਜਿੰਗ ਕਲੀਨਿਕ ਨੇ ਹੁਣ 1.5 MRI ਮਸ਼ੀਨ ਨੂੰ ਸ਼ਾਮਲ ਕਰਕੇ ਆਪਣੇ ਕੰਮ ਦਾ ਵਿਸਤਾਰ ਕੀਤਾ ਹੈ ਜੋ ਨਾ ਸਿਰਫ ਸਾਡੇ ਫਸਟ ਨੇਸ਼ਨ ਲੋਕਾਂ ਸਗੋਂ ਸਾਰੇ ਨਾਗਰਿਕਾਂ ਨੂੰ ਇੱਕ ਮਹੱਤਵਪੂਰਨ ਸੇਵਾ ਪ੍ਰਦਾਨ ਕਰੇਗੀ। ਇਹ ਕਲੀਨਿਕ ਜਿਸਦਾ ਕੁਲ $34 ਲੱਖ ਦਾ ਵਿਸਤਾਰ ਸ਼ੇਅਰਧਾਰਕ ਰਾਸ਼ਟਰਾਂ ਅਤੇ ਕਲੀਨਿਕ ਨੇ ਖੁਦ ਫੰਡ ਕੀਤਾ ਹੈ, ਹੁਣ 2 MRI ਸਕੈਨਰਾਂ ਨਾਲ ਕੰਮ ਕਰ ਰਹੀ ਹੈ। ਜਿੱਥੇ 2024 ਵਿਚ ਸਾਸਕਟੂਨ ਵਿਚ MRI ਲਈ ਔਸਤਨ ਇੰਤਜ਼ਾਰ ਸਮਾਂ 100 ਦਿਨ ਸੀ, ਉੱਥੇ ਰੇਜੀਨਾ ਵਿਚ ਇਹ ਸਮਾਂ ਲਗਭਗ 300 ਦਿਨਾਂ ਤੱਕ ਪਹੁੰਚ ਜਾਂਦਾ ਸੀ, ਜਿਸ ਨਾਲ ਇਹ ਨਵੀਂ ਸਹੂਲਤ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।
6: ਓਟਾਵਾ ਸਟੈਲਕੋ ਦੇ ਅਮਰੀਕੀ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਦੇ ਕਈ ਤਰੀਕਿਆਂ ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਕੰਪਨੀ ਨੇ ਹੈਮਿਲਟਨ ਸਟੀਲ ਬਣਾਉਣ ਵਾਲੀ ਫੈਕਟਰੀ ਵਿਚ ਯੋਜਨਾਬੱਧ ਛਾਂਟੀ ਨੂੰ ਰੋਕਣ ਦੀ ਸਰਕਾਰ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਇਹ ਗੱਲ ਫੈਡਰਲ ਇੰਡਸਟਰੀ ਮੰਤਰੀ ਮੇਲਾਨੀ ਜੌਲੀ ਨੇ ਬੁੱਧਵਾਰ ਨੂੰ ਕਹੀ। ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਸਰਕਾਰ ਕਲੀਵਲੈਂਡ ਕਲਿਫਸ ਤੋਂ ਆਏ ਇੱਕ ਪੱਤਰ ਦੀ ਸਮੀਖਿਆ ਕਰ ਰਹੀ ਹੈ ਅਤੇ 2024 ਵਿੱਚ ਸਟੈਲਕੋ ਖਰੀਦਣ ਵੇਲੇ ਕੰਪਨੀ ਦੁਆਰਾ ਕੀਤੀਆਂ ਰੋਜ਼ਗਾਰ ਪ੍ਰਤੀਬੱਧਤਾਵਾਂ ਨੂੰ ਲਾਗੂ ਕਰਨ ਲਈ ਦ੍ਰਿੜ ਹੈ। ਜੋਲੀ ਨੇ ਕਿਹਾ, ਅਸੀਂ ਉਮੀਦ ਕਰਦੇ ਹਾਂ ਕਿ ਸਟੈਲਕੋ ਉਹਨਾਂ ਪ੍ਰਣਾਲੀਆਂ ਦੀ ਪਾਲਣਾ ਕਰੇਗਾ ਜਿਨ੍ਹਾਂ ਪ੍ਰਤੀ ਉਹਨਾਂ ਨੇ ਵਚਨਬੱਧਤਾ ਕੀਤੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਓਟਾਵਾ ਕੰਪਨੀ ਅਤੇ ਸਟੈਲਕੋ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ਨਾਲ ਸੰਪਰਕ ਵਿੱਚ ਹੈ। ਯੂਨਾਈਟਿਡ ਸਟੀਲ ਵਰਕਰਸ ਲੋਕਲ 1005 ਜੋ ਸਟੈਲਕੋ ਕਾਮਿਆਂ ਦੀ ਨੁਮਾਇੰਦਗੀ ਕਰਦਾ ਹੈ ਦੇ ਪ੍ਰਧਾਨ ਰੌਨ ਵੇਲਜ਼ ਨੇ ਕਿਹਾ ਕਿ ਛਾਂਟੀਆਂ ਪਹਿਲਾਂ ਹੀ ਮੈਂਬਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਵੇਲਜ਼ ਨੇ ਦਲੀਲ ਦਿੱਤੀ ਹੈ ਕਿ ਕਲੀਵਲੈਂਡ ਕਲਿਫਸ ਆਪਣੀਆਂ ਰੋਜ਼ਗਾਰ ਪ੍ਰਤੀਬੱਧਤਾਵਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਸੰਘੀ ਸਰਕਾਰ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਵਿਵਾਦ ਨੇ ਸਟੀਲ ਬਣਾਉਣ ਵਾਲੀ ਫੈਕਟਰੀ ਨੂੰ ਜਨਤਕ ਮਲਕੀਅਤ ਹੇਠ ਲਿਆਉਣ ਦੀਆਂ ਮੰਗਾਂ ਨੂੰ ਵੀ ਜਨਮ ਦਿੱਤਾ ਹੈ।
5: ਫੈਡਰਲ ਸਰਕਾਰ ਮਨੀਟੋਬਾ ਖਾਸ ਕਰਕੇ ਪੇਂਡੂ ਅਤੇ ਦੂਰ ਦੁਰਾਡੇ ਇਲਾਕਿਆਂ ਵਿਚ ਕੰਮ ਕਰਨ ਲਈ 2029 ਤੱਕ 90 ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਨਿਯੁਕਤ ਕਰਨ ਲਈ ਲਗਭਗ $60 ਲੱਖ ਦੇ ਰਹੀ ਹੈ। ਫੈਡਰਲ ਸਰਕਾਰ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਯੋਗਤਾ ਨੂੰ ਤੇਜ਼ੀ ਨਾਲ ਮਨਜ਼ੂਰ ਕਰਨਾ ਚਾਹੁੰਦੀ ਸੀ, ਪਰ ਮਨੀਟੋਬਾ ਨਾਲ ਇਕ ਵਿਲੱਖਣ ਤਰੀਕੇ ਨਾਲ ਕੰਮ ਕਰਨ ਲਈ ਤਿਆਰ ਸੀ। ਇਹ ਨਵੇਂ ਡਾਕਟਰ ਨਿਵੇਕਲੇ ਤੌਰ ਤੇ ਪੇਂਡੂ ਅਤੇ ਦੂਰ ਦੁਰਾਡੇ ਇਲਾਕਿਆਂ ਵਿਚ ਨਹੀਂ ਰੱਖੇ ਜਾਣਗੇ, ਪਰ ਇਹ ਇਲਾਕੇ ਮੁੱਖ ਧਿਆਨ ਹੋਣਗੇ। ਮਨੀਟੋਬਾ ਮਿਊਂਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਮਿਸ਼ੇਲ ਕਾਥੀ ਵੈਲੇਂਟੀਨੋ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੇਂਡੂ ਅਤੇ ਦੂਰ ਦੁਰਾਡੇ ਖੇਤਰਾਂ ਵਿਚ ਹੋਰ ਡਾਕਟਰਾਂ ਲਈ ਜ਼ੋਰ ਦੇ ਰਹੀ ਹੈ। ਇਹ ਫੈਡਰਲ ਫੰਡਿੰਗ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਦੇ ਕੰਮ ਨੂੰ ਤੇਜ਼ ਕਰਨ ਲਈ ਹੈ, ਜਿਸ ਨਾਲ ਉਨ੍ਹਾਂ ਦੇ ਸਿਹਤ ਸੰਭਾਲ ਪ੍ਰਣਾਲੀਆਂ ਵਿਚ ਖਾਸ ਕਰਕੇ ਪੇਂਡੂ ਦੂਰ ਦੁਰਾਡੇ ਅਤੇ ਆਦਿਵਾਸੀ ਭਾਈਚਾਰਿਆਂ ਵਿਚ ਹੋਰ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਨਰਸਾਂ ਨੂੰ ਲਿਆਂਦਾ ਜਾ ਸਕੇ। ਫੈਡਰਲ ਸਿਹਤ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਮੈਡੀਕਲ ਪੇਸ਼ੇਵਰਾਂ ਲਈ ਨਵੇਂ ਰਸਤੇ ਖੋਲ ਕੇ ਅਸੀਂ ਡਾਕਟਰਾਂ ਨੂੰ ਉਥੇ ਕੰਮ ਤੇ ਲਗਾ ਸਕਦੇ ਹਾਂ ਜਿੱਥੇ ਉਨ੍ਹਾਂ ਦੀ ਲੋੜ ਹੈ, ਅਤੇ ਇਹ ਸਭ ਕੁਝ ਉੱਚੇ ਪੇਸ਼ੇਵਰ ਮਾਪਦੰਡਾਂ ਨੂੰ ਕਾਇਮ ਰੱਖਦੇ ਹੋਏ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਫੈਡਰਲ ਸੂਬਾਈ ਅਤੇ ਪ੍ਰਦੇਸ਼ੀ ਸਿਹਤ ਮੰਤਰੀ ਇਸ ਹਫ਼ਤੇ ਫੰਡਿੰਗ ਤੇ ਚਰਚਾ ਕਰਨ ਲਈ ਵਿਨੀਪੈਗ ਵਿਚ ਹਨ।
4: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
6: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।

0: ਰੱਖੇ ਦਿੰਦਾ ਆ
1: ਹਰਮਨ ਰੇਡੀਓ ਆਸਟ੍ਰੇਲੀਆ
2: 24 ਘੰਟੇ ਸੱਤੇ ਦੇ
3: ਰੱਬ ਬਾਰੇ ਯਦੀਸ਼ ਦੀ ਕਹਾਵਤ ਹੈ ਕਿ ਜੇ ਰੱਬ ਧਰਤੀ ਉੱਪਰ ਰਹਿੰਦਾ ਹੁੰਦਾ ਤਾਂ ਲੋਕਾਂ ਨੇ ਉਸ ਦੇ ਘਰ ਦੀਆਂ ਬਾਰੀਆਂ ਪੰਨ ਦੇਣੀਆਂ ਸਨ।

ਸਪੇਸ ਬਾਰੇ ਬਹੁਤ ਸਵਾਨਾਂ ਦੀ ਕਹਾਵਤ ਹੈ ਕਿ ਜਿਸ ਨੂੰ ਦੇਖ ਕੇ ਕੁੱਤਾ ਪੌਂਕੇ, ਇਹ ਜ਼ਰੂਰੀ ਨਹੀਂ ਉਹ ਚੋਰ ਹੀ ਹੋਵੇ। ਸੁਣੇ ਵਿਚਾਰਾਂ ਲਈ ਸੁਣਦੇ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਜਪਾਨ ਦੀ ਕਹਾਵਤ ਅਨੁਸਾਰ ਰਿਕਸ਼ੇ ਤੇ ਬੈਠਣ ਵਾਲਾ ਤੇ ਰਿਕਸ਼ੇ ਨੂੰ ਖਿੱਚਣ ਵਾਲੇ ਇੱਕ ਤਰ੍ਹਾਂ ਦੇ ਹੀ ਆਦਮੀ ਹੁੰਦੇ ਹਨ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਜਦੋਂ ਸਹਿਜ ਵਿੱਚ ਇਹ ਸਮਾ ਗਿਆ, ਟਿਕ ਗਿਆ, ਵਾਹਿਗੁਰੂ ਵਿੱਚ ਸਮਾ ਗਿਆ ਤੇ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਿਆ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਫਿਰ ਕੀ ਹੈ, ਸਦਾ ਅਤੀਤ ਅਤੀਤ ਰਹਿੰਦਾ, ਵਿਰਕਤ ਰਹਿੰਦਾ। ਤੇ ਅਤੀਤ ਰਹਿਣ ਦਾ ਇੱਕ ਸੁੰਦਰ ਜਿਹਾ ਨੁਕਤਾ ਸਤਿਗੁਰਾਂ ਨੇ ਸਮਝਾਇਆ, ਰਹਿ ਅਤੀਤ ਜਾਣੈ ਸਭ ਤਿਸ ਕਾ, ਤਨ ਮਨ ਅਰਪੇ ਹੈ ਉਹ ਜਿਸ ਕਾ। ਵਾਹਿਗੁਰੂ ਜੀਓ, ਘਰ ਤੁਹਾਡਾ, ਪਰਿਵਾਰ ਤੁਹਾਡਾ, ਕਾਰੋਬਾਰ ਤੁਹਾਡਾ, ਅੰਦਰ ਪਾਈ ਸ਼ਕਤੀ ਤੁਹਾਡੀ, ਮਹਾਰਾਜ ਮੇਰੇ ਇਰਦ ਗਿਰਦ ਜੋ ਰਿਸ਼ਤੇਦਾਰ ਸੰਬੰਧੀ ਬਣਾਏ ਉਹ ਸਾਰੇ ਤੁਹਾਡੇ, ਹੁਣ ਮੈਂ ਤੁਹਾਡੇ ਨਾਲ ਜੁੜਾਂ ਕਿ ਸੰਸਾਰ ਨਾਲ ਜੁੜਾਂ। ਬਸ ਇਹ ਹੈ ਅਤੀਤ ਹੋਣ ਦਾ ਇੱਕ ਲਕਸ਼ਣ, ਰਹਿ ਅਤੀਤ ਜਾਣੈ ਸਭ ਤਿਸ ਕਾ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਇਸ ਢੰਗ ਨਾਲ ਸਦਾ ਅਤੀਤ ਬੈਰਾਗੀ, ਕੁਝ ਸੰਸਾਰ ਵਿੱਚ ਸਾਧੂ ਜਮਾਤ ਦੇ ਉਹ ਲੋਕ ਜਿਨ੍ਹਾਂ ਨੇ ਘਰ ਪਰਿਵਾਰ ਛੱਡਿਆ ਤੇ ਜੰਗਲ ਵਿੱਚ ਚਲੇ ਗਏ ਤੇ ਕਹਿਣ ਲੱਗੇ ਜੀ ਇਹ ਮਹਾਤਮਾ ਅਤੀਤ ਨੇ। ਮੇਰੇ ਸਾਹਿਬ ਕਹਿਣ ਲੱਗੇ ਤੁਸੀਂ ਘਰ ਵਿੱਚ ਪਰਿਵਾਰ ਵਿੱਚ ਬੈਠੇ ਬੈਠੇ ਹੀ ਅਤੀਤ ਹੋ ਸਕਦੇ ਹੋ, ਜਦੋਂ ਅੰਦਰੋਂ ਧਰ ਕੇ ਬੈਰਾਗੀ ਅਵਸਥਾ ਬਣ ਗਈ, ਅੰਦਰ ਦੁਨੀਆਂ ਨਾਲ ਮੋਹ ਪਿਆਰ ਨਹੀਂ ਰਹਿ ਗਿਆ, ਅੰਦਰੋਂ ਪਿਆਰ ਰੱਬ ਨਾਲ ਜੁੜ ਗਿਆ ਤੇ ਫਿਰ ਇਹ ਜਾਣਦੇ ਰਹੇ ਮਾਲਕ ਸਭ ਕੁਛ ਤੇਰਾ ਹੀ ਹੈ। ਤੇ ਸਾਹਿਬ ਕਹਿਣ ਲੱਗੇ ਰੱਬ ਨਾਲ ਲਿਵ ਜੁੜੀ ਹੈ। ਫਿਰ ਅਣ ਦਿਨ ਉਹ ਅਤੀਤ ਤੇ ਬੈਰਾਗੀ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੈ ਜੀ।
1: ਹਾਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ।
0: ਹਾਲਤ ਇਸ ਲੋਕ ਵਿੱਚ, ਪਲਤ ਪਰਲੋਕ ਵਿੱਚ ਉਸ ਦੀ ਸ਼ੋਭਾ, ਚੂੰਕਿ ਰੱਬ ਨਾਲ ਜੁੜਿਆ, ਬਸ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ ਵਾਸਤੇ ਹਲਤ ਪਲਤ ਸ਼ੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਰੱਬ ਨਾਲ ਜੁੜਿਆ, ਰੱਬ ਦੇ ਪਿਆਰ ਵਿੱਚ ਭੇਜਿਆ। ਗੱਲ ਥੋੜੀ ਧਿਆਨ ਚ ਰੱਖ ਲਿਓ, ਉਸ ਦੀ ਹਰ ਵੇਲੇ ਲਿਵ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੀ ਹੋਈ ਏ, ਉਸ ਦੀ ਸ਼ੋਭਾ ਸਾਰੇ ਸੰਸਾਰ ਤੇ ਹੈ। ਬਸ ਜੈ ਜੈਕਾਰ ਕਰੇ ਸਭ ਉਸਤਤ, ਸੰਗਤ ਸਾਧ ਪਿਆਰੀ, ਸਦ ਬਲਹਾਰ ਜਾਉ ਪ੍ਰਭ ਆਪਣੇ, ਜਿਨ ਪੂਰਨ ਪੈਜ ਸਵਾਰੀ। ਇਹ ਮੇਰੇ ਮਾਲਕ ਦੀ ਰਹਿਮਤ ਬਖਸ਼ਿਸ਼ ਐਸੀ ਹੋ ਜਾਂਦੀ ਹੈ ਜੀ।
1: ਹਰਖ ਸੋਗ ਦੋਹਾ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ।
0: ਕਿਉਂਕਿ ਹਰਖ ਖੁਸ਼ੀਆਂ ਦਾ ਸਮਾਂ, ਸ਼ੋਕ ਕੋਈ ਦੁੱਖ ਦਾ ਸਮਾਂ, ਇਹ ਦੋਵੇਂ ਆਉਂਦੇ ਨੇ, ਗੱਲ ਧਿਆਨ ਚ ਰੱਖਿਓ। ਪਰ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜਾਂ ਕੋ ਕਹਿਤ ਗੁਸਾਈ, ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਇਸ ਅਵਸਥਾ ਦੇ ਵਿੱਚ ਹਰਗ ਸੋਗ ਦੋਹਾਂ ਤੇ ਮੁਗਤਾ, ਜੋ ਪ੍ਰਭ ਕਰੇ ਸੋ ਭਾਵੇ। ਜੋ ਰੱਬ ਕਰਦਾ ਉਹ ਮੈਨੂੰ ਭਾ ਗਿਆ, ਉਹ ਮੈਨੂੰ ਚੰਗਾ ਲੱਗਾ। ਗੱਲ ਥੋੜੀ ਧਿਆਨ ਚ ਰੱਖਿਓ, ਐਸੀ ਅਵਸਥਾ ਦੇ ਵਿੱਚ ਕਿਤਿਆਂ ਦੁੱਖ ਭੁੱਖ ਸੱਦ ਮਾਰ, ਕਈ ਐਸੇ ਨੇ ਜਿਨ੍ਹਾਂ ਨੂੰ ਦੁੱਖ ਦੀ ਤੇ ਭੁੱਖ ਦੀ ਸਦਾ ਮਾਰ ਵੱਜੀ ਰਹਿੰਦੀ ਹੈ। ਧਿਆਨ ਚ ਰੱਖਿਓ, ਇਹ ਕਿਤੇ ਨੇ ਵੀ ਦੁੱਖ ਕਿਤੇ ਕਿਤੇ ਆਇਆ, ਇੱਕ ਵੀ ਦੁੱਖ ਹਰ ਵੇਲੇ ਬਣਿਆ ਰਿਹਾ, ਇੱਕ ਤੇ ਵੀ ਕਦੀ ਭੁੱਖਾ ਰਹਿਣਾ ਪਿਆ, ਇੱਕ ਰੋਜ਼ ਹੀ ਭੁੱਖਾ ਰਹਿਣਾ ਪਿਆ। ਦੁੱਖ ਤੇ ਭੁੱਖ ਦੀ ਸਦਾ ਮਾਰ ਵੱਜੀ ਹੋਵੇ ਤੇ ਅੰਦਰ ਦਾ ਇਹ ਆਖੇ ਇਹ ਭੇ ਦਾਤ ਤੇਰੀ ਦਾਤਾਰ, ਮਾਲਕ ਇਹ ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਬਸ ਉਸ ਦੇ ਹੁਕਮ ਵਿੱਚ ਰਹਿ ਕੇ। ਇਹਨੂੰ ਕਹਿੰਦੇ ਨੇ ਭਾਣਾ, ਤੇ ਭਾਣੇ ਦੇ ਅਰਥ ਨੇ ਜੋ ਭਾ ਗਿਆ ਤਾਂ ਭਾਣਾ ਹੈ ਨਾ। ਜੇ ਐਸੀ ਅਵਸਥਾ ਵਿੱਚ ਆ ਗਿਆ, ਹਰਖ ਸੋਗ ਦੋਹਾਂ ਤੇ ਮੁਗਤਾ, ਜੋ ਪ੍ਰਭ ਕਰੇ ਸੋ ਭਾਵੇ, ਉਹ ਮੈਨੂੰ ਭਾ ਜਾਏ, ਤੇ ਫਿਰ ਹਰਸ਼ ਸ਼ੋਕ ਵਿੱਚ ਉਹ ਆਪਣਾ ਜੀਵਨ ਮੁਕਤ ਰੱਖਦਾ ਹੈ ਜੀ।
1: ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਓ।
0: ਸਤਿਗੁਰੂ ਫਿਰ ਦੁਹਰਾਉਂਦੇ ਨੇ ਵੀ ਸਤਸੰਗਤ ਮਿਲਦੀ ਹੈ ਵੱਡਿਆਂ ਭਾਗਾਂ ਨਾਲ, ਤੇ ਸਤਸੰਗਤ ਵਿੱਚ ਬੈਠਿਆਂ ਹਰੀ ਰਸ ਹੁੰਦਾ ਵਾਹਿਗੁਰੂ ਜੀ ਦੀ ਅੰਦਰ ਸਵਾਦਲੀ ਗੱਲ ਬਣ ਜਾਂਦੀ ਹੈ ਜੀ
1: ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ
0: ਤੇ ਜਿਹੜੇ ਦੂਜੇ ਭਾਏ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ ਹੋਰ ਹੋਰ ਪਾਸੇ ਪਿਆਰ ਪਾਈ ਬੈਠੇ ਨੇ ਉੱਥੇ ਦੁੱਖ ਹੈ ਉੱਥੇ ਜਮ ਦੀ ਪਕੜ ਵਿੱਚ ਆ ਰਿਹਾ ਹੈ ਉੱਥੇ ਜਮ ਤੱਕਦਾ ਇੱਕ ਦਿਨ ਇਹਨੂੰ ਮੈਂ ਫੜ ਕੇ ਲੈ ਕੇ ਜਾਣਾ ਇੱਕ ਦਿਨ ਇਸ ਕੋਲੋਂ ਹਿਸਾਬ ਲੈਣਾ ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਜਮ ਦੇ ਨਜ਼ਰ ਵਿੱਚ ਹਰ ਵੇਲੇ ਰਹੇ ਇਹ ਚੰਗਾ ਕਿ ਰੱਬ ਦੀ ਨਜ਼ਰ ਵਿੱਚ ਤੇ ਗੁਰੂ ਦੀ ਨਜ਼ਰ ਵਿੱਚ ਰਹੇ ਤੇ ਚੰਗਾ ਨਹੀਂ ਰੱਬ ਨਾਲ ਪਿਆਰ ਪਾਇਓ ਰੱਬ ਦੀ ਨਜ਼ਰ ਬਣੀ ਰਹੇਗੀ ਤੇ ਜੇ ਦੂਜੇ ਸੰਸਾਰ ਦੀ ਮੋਹ ਮਮਤਾ ਤੇ ਔਗਣਾਂ ਵਿੱਚ ਡੁੱਬ ਗਏ ਤੇ ਫਿਰ ਜਮ ਦੀ ਨਜ਼ਰ ਵਿੱਚ ਹਰ ਵੇਲੇ ਉਹ ਸਾਨੂੰ ਪਕੜ ਵਿੱਚ ਰੱਖੇਗਾ ਜੀ
1: ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ
0: ਬਸ ਉੱਥੇ ਦਿਨ ਰਾਤ ਹਾਏ ਹਾਏ ਹੈ ਮੈਂ ਬੇਨਤੀ ਕਰਦੇ ਹਾਂ ਬਸ ਮਨਮੁੱਖਾਂ ਦੇ ਜੀਵਨ ਵਿੱਚ ਦਿਨ ਰਾਤ ਦੁੱਖ ਹੀ ਦੁੱਖ ਨੇ ਤੇ ਐਸੀ ਅਵਸਥਾ ਦੇ ਵਿੱਚ ਸਮਝ ਲੈਣਾ ਮਾਇਆਵੀ ਜਾਲ ਵਿੱਚ ਐਸਾ ਮੋਹਿਆ ਹੋਇਆ ਕਿ ਜਿੱਥੇ ਦੁੱਖ ਹੀ ਦੁੱਖ ਝੋਲੀ ਵਿੱਚ ਪੈਂਦੇ ਹਨ ਜੀ
1: ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ
0: ਮਾਇਆ ਦੇ ਦੁੱਖ ਵਿੱਚ ਫਸਿਆ ਪਿਆ ਕਿਉਂਕਿ ਮੋਹਿਆ ਹੋਇਆ ਤੇ ਐਸੀ ਅਵਸਥਾ ਵਿੱਚ ਹਉਮੈ ਰੋਹਿਆ ਹਉਮੈ ਅੰਦਰ ਬੋਲਦੀ ਹੈ ਰੋਹ ਵਿੱਚ ਭਰਿਆ ਰਹਿੰਦਾ ਗੁੱਸੇ ਵਿੱਚ ਭਰਿਆ ਰਹਿੰਦਾ ਅੰਦਰ ਕ੍ਰੋਧ ਪ੍ਰਧਾਨ ਹੋ ਜਾਂਦਾ ਕ੍ਰੋਧ ਪ੍ਰਧਾਨ ਮਹਾਂ ਬੜ ਦੰਦਰ ਤਹਿ ਮਨ ਮਾਵਾਸੀ ਰਾਜਾ ਸਤਿਗੁਰੂ ਕਹਿੰਦੇ ਨੇ ਤੇਰੇ ਅੰਦਰ ਨਿਮਰਤਾ ਚਾਹੀਦੀ ਤੇਰੇ ਅੰਦਰ ਪਿਆਰ ਚਾਹੀਦਾ ਤੇਰੇ ਅੰਦਰ ਸ਼ਾਂਤੀ ਚਾਹੀਦੀ ਹੈ ਤੇ ਜੇ ਅੰਦਰ ਹਉਮੈ ਵਿੱਚ ਹੈ ਤੇ ਫਿਰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹਰ ਵੇਲੇ ਕ੍ਰੋਧ ਤੇ ਹੰਕਾਰ ਵਿੱਚ ਜ਼ਿੰਦਗੀ ਕਰਦਿਆਂ ਮੇਰੀ ਮੇਰੀ ਕਰਤ ਵਿਹਾਵੇ ਦਿਨ ਰਾਤ ਕਹਿੰਦਾ ਇਹ ਚੀਜ਼ ਮੇਰੀ ਇਹ ਮੇਰੀ ਇਹ ਮੇਰੀ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਹਾਲਤ ਕੀ ਹੋ ਗਈ ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਮੇਰੀ ਮੇਰੀ ਨਾ ਕਰ ਇਹ ਕਹਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਲਤਾਨਪੁਰ ਲੋਧੀ ਬੈਠੇ ਮੋਦੀ ਖਾਨੇ ਦੇ ਉਹਨਾਂ ਬੋਲਾਂ ਨਾਲ ਜੁੜ ਜਾ ਤੇ ਤੇਰਾ ਤੇਰਾ ਅੰਦਰ ਕਰਨਾ ਸਿੱਖ ਲੈ ਤਨ ਮਨ ਤੇਰਾ ਧਨ ਪੀ ਤੇਰਾ ਥੋੜੀ ਜੀ ਗੱਲ ਧਿਆਨ ਚ ਰੱਖਿਓ ਜਿਹੜਾ ਹੁਕਮ ਅਸੀਂ ਪੜ੍ਹਦੇ ਹਾਂ ਨਾ ਜਿਸ ਕਾ ਤਨ ਮਨ ਇੱਥੇ ਥੋੜਾ ਵਿਸ਼ਰਾਮ ਦੇ ਕੇ ਧਨ ਸਭ ਤਿਸ ਕਾ ਇਹ ਗੱਲ ਤੇ ਆਮ ਲੋਕ ਕਹਿੰਦੇ ਨੇ ਤਨ ਰੱਬ ਦਾ ਬਣਾਇਆ ਤਨ ਰੱਬ ਨੇ ਬਣਾਇਆ ਤੇ ਇਸ ਵਿੱਚ ਮਨ ਵੀ ਰੱਬ ਨੇ ਪਾਇਆ ਚਲੋ ਇਹ ਤੇ ਮੰਨਿਆ ਵੀ ਤਨ ਮਨ ਤੇਰਾ ਹੈ ਪਰ ਜਿਹੜਾ ਪੈਸਾ ਕਮਾਇਆ ਉਹ ਤੇ ਮੈਂ ਕਮਾਇਆ ਨਾ ਮੈਂ ਮਿਹਨਤ ਕੀਤੀ ਨਸ ਭੱਜ ਕੀਤੀ ਅਕਲ ਵਰਤੀ ਸਿਆਣਪ ਵਰਤੀ ਪੈਸਾ ਤੇ ਮੈਂ ਕਮਾਇਆ ਨਾ ਤੇ ਸਤਿਗੁਰੂ ਕਹਿੰਦੇ ਨਹੀਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਤਨ ਮਨ ਤੇਰਾ ਤੇ ਧਨ ਵੀ ਤੇਰਾ ਬਸ ਉਸ ਅਵਸਥਾ ਵਿੱਚ ਉਹ ਮੇਰੀ ਮੇਰੀ ਨਹੀਂ ਕਰਦਾ ਉਹ ਤੇਰਾ ਤੇਰਾ ਕਰਦਾ ਪਰ ਸਤਿਗੁਰੂ ਕਹਿੰਦੇ ਨੇ ਮਨਮੁਖ ਲੋਕ ਉਹ ਮੇਰੀ ਮੇਰੀ ਕਰਦਿਆਂ ਕਰਦਿਆਂ ਜ਼ਿੰਦਗੀ ਬਤੀਤ ਕਰੀ ਜਾਂਦੇ ਹਨ ਜੀ
1: ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ
0: ਜੋ ਰੱਬ ਨੇ ਦਿੱਤਾ ਉਹ ਦੇਣ ਵਾਲੇ ਨੂੰ ਚੇਤਾ ਨਹੀਂ ਕੀਤਾ ਉਸ ਨੂੰ ਚੇਤਿਆ ਨਹੀਂ ਤੇ ਸੱਚ ਤੇ ਇਹ ਹੈ ਦੇਣ ਵਾਲਾ ਕੋਈ ਹੋਰ ਤੇ ਕਹਿੰਦਾ ਇਹ ਮੈਂ ਮੈਂ ਮੈਂ ਕੀਤਾ ਬਸ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਆਬਾ ਸ਼ਾਰ ਆਖੇ ਸੁਣ ਭੋਲੇ ਮੈਂ ਤਾਂ ਵਸਤ ਨਾ ਕਾਈ ਆਬਾ ਸ਼ਾਰ ਕਹਿੰਦੇ ਨੇ ਜਿਹੜਾ ਉਹ ਉੱਚੀਆਂ ਪਹਾੜੀਆਂ ਤੋਂ ਜਿੱਥੇ ਪਾਣੀ ਡਿੱਗ ਕੇ ਹੌਦ ਬਣ ਜਾਂਦਾ ਉਹ ਆਬਾਸ਼ਾਰ ਆਬਾਸ਼ ਉਹ ਨਗੋ ਨਾ ਉਸ ਹੌਦ ਚੋਂ ਪਾਣੀ ਅਗਾਂਹ ਨਾਲੀ ਬਣ ਕੇ ਨਦੀਆਂ ਬਣ ਕੇ ਨਿਕਲਦਾ ਉੱਥੋਂ ਤੇ ਆਬਾਸ਼ਾਰ ਆਖੇ ਸੁਣ ਭੋਲੇ ਮੈਂ ਤਾਂ ਵਸਤ ਨਾ ਕਾਈ ਅਰਸ਼ੋਂ ਲੈਣਾ ते फर्शी देना यह रीत साड़ी आही लगदा भी हौद चो पानी निकल रहा। कहिंदा नहीं मैं पानी नहीं अगे दे रहा, अरश चो पानी आ रहा है, मेरे विच डिग रहा ते मैं अगे भेजी जा रहा। बस उस अवस्था दे विच जे सेवा भी करिए, मैं बेनती करा किसी का भला भी करिए, नहीं आखना मैं कीता मालिक मेरी झोली विच पाया, मैं वापस अगे मालिक दी भेट कर दिता है। बस साहब कहन लगे इस अवस्था दे विच जिंदगी बतीत करदे आ, ओ रब नू चेते रखदा, पर दुनिया दे मनमुख लोग जो प्रभ दे तिस चेते नाही, अंत गया पछतावे, अखीर वेले ओ पश्चाताप करदे दुनिया तो तुरदे। हां जी,
1: बिन नावे को साथ ना चाले, पुत्र कलतर माया तोहिया।
0: बिना नाम तो कोई साथ नहीं जांदा, जहां पंथ तेरा को ना सियानू, हर का नाम ते है नाल पिछानू, जय महा पिहान दूत जम दल, तह केवल नाम संग तेरे चले। बिन नामे को साथ ना चले, पुत्र कलतर माया तो हिया, ए सारा धोखा साडे नाल। गल ध्यान च रख लियो, चाहे पुत्र ने, चाहे औरत है, चाहे पैसा है साडे कोल, ओ जो कुछ भी है इस विच मोह ममता पा के इन्ना क साथ बना लिया, जिसने साडा साथ नहीं देना, जिसने साडे नाल नहीं रखो, इन्ना विच विचरो रहो, पर दिन रात इन्ना दा कीड़ा बन के बस जिंदगी इत्थे ही सीमित रह जाए, ते सतगुरु सचेत करदे ने भी तेरे नाल नाम तो बिना कुछ नहीं जाना, ए सारा तेरे नाल धोखा ही हो रहा है जी।
1: पुत्र कलतर माया तोहिया,
0: इस करके साहब कहन लगे ए सारा बिन नावे को साथ न चले, पुत्र कलतर माया तोहिया, ए पुत्र चाहे औरत चाहे माया है, ए सारा तेरे नाल एक धोखा कर रहे हैं जी।
1: दूजे पाए दुख होए, मन मुख जाम जोहिया जियो।
0: ए दूजे पाए है इथे दुख, ए माया दा मोह कहंदे ने सानू जम दी पकड़ विच लै जांदा है जी।
1: कर कृपा लेहो मिलाए, महल हर पाया जियो।
0: महाराज अरदास है, करो कृपा अपने नाल मिला लो, इस दुनिया दे पसारे विच रह के मैं दुनिया नाल मिल गया, तुसी कृपा कर दियो, रहमत कर दियो, मैनू अपने नाल मिला लो। पातशाह मुको तू ना विसार, तू ना विसार, तू ना विसारे रामैया, साहब जी कृपा करो अपने महल विच अपनी हजूरी विच रख लो जी।
1: सदा रहे कार जोड़, प्रभ मन पाया जियो।
0: ओ रब अगे सदा हाथ जोड़ी रखदा, यानी रब दी अधीनगी विच रहिंदा। हाथ जोड़न तो मुराद है एक ते वैसे हाथ जुड़े होन, ते अंदर अधीनगी है, जिस अगे हाथ जोड़े उसका सत्कार है, ध्यान च रखियो, जिस अगे हाथ जोड़े उसका सत्कार है, ते जिसने हाथ जोड़े उसकी निम्रता है। मालिक रहमत करो ऐसी अवस्था बन जाए, सदा रह कर जोड़, फिर प्रभ मन पाया जियो, और रब दे मन विच कबूल पै जांदे। हां जी,
1: प्रभ मन पावे ता हुक्म समावे, हुक्म मन सुख पाया।
0: रब नू ओ प्रवान हुंदे ने जेड़े उंदे हुक्म नू मनदे ने, ते हुक्म विच ही हर वेले रह के चुके ए जांदे ने ये सब रब दे हुक्म विच है। बस सतगुरु जी एक बड़ा सुंदर संदेश देंदे ने, नानक हुक्म है जे बुझे ता हों मैं कह ना कोई। बस हुक्म मन लिया, ते हुक्म मन के साहब कहंदे ने सुख मिलता है जी।
1: आन दिन जपत रहे दिन राती, सहजे नाम ते आया।
0: बार बार प्रेरणा दिती ये, नाम जपियो, आन दिन नाम विच समाये रहे हो, अन दिन जपत रहे दिन राती, सहजे नाम ते आया। हुन सहजे ही मैं बेनती करा नाम दी रौ अंदर त्यामन विच चली जांदी है जी।
1: नामो नाम मिली वडियाई नानक नाम मन पावे।
0: बस नाम चो ही नामो नाम मिली वडियाई नाम नाल वडियाई शोभा बख्शिश। ते एक गल भी कह लवा नाम दी बख्शिश हो जाए ना ते दुनिया दिया सारे सुख संपदा धन गुरु रामदास पातशाह कहंदे ने झोली विच पैंदियां ने। ऐ भलिया इस नाम नाल जुड़ी संगत नाल जुड़ी सतगुरु दे दर नाल जुड़ी ते नानक नाम मन भावे तेनू मन विच नाम चंगा लगे मन विच पाए नाम नाल तेरी खिच वधे ते इस नाम दी बरकत नाल और रब भी खुश हो जांदा।

ਬਾਈਬਲ ਦੀ ਇੱਕ ਕਹਾਵਤ ਅਨੁਸਾਰ ਜਿਸ ਨੂੰ ਔਰਤ ਦਾ ਗਾਲੜੀ ਹੋਣਾ ਚੰਗਾ ਨਹੀਂ ਲੱਗਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: कलाकारां दे हासे ठठे हरमन रेडियो ते।
1: ਤੂੰ ਬੇਟੇ ਅੱਜ ਤੂੰ ਸਕੂਲ ਗਿਆ ਸੀ, ਵਾਪਸ ਕਿਉਂ ਆ ਗਿਆ?
2: ਡੈਡੀ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਸਕੂਲ ਕਿਉਂ ਬੰਦ ਹੋ ਗਿਆ? ਅੱਜ ਤਾਂ ਸੋਮਵਾਰ ਹੈ।
2: ਡੈਡੀ ਅੱਜ ਹੈਡ ਮਾਸਟਰ ਤੇ ਸਾਇੰਸ ਮਾਸਟਰ ਦਾ ਆਪਸ ਚ ਖੜਕਾ ਹੋਇਆ, ਨਾਲੇ ਪੰਜਾਬੀ ਵਾਲੀ ਭੈਣ ਜੀ ਦੇ ਹੋਰ ਕੋਲੇ ਲੜਕਾ ਹੋਇਆ। ਪੀ ਟੀ ਮਾਸਟਰ ਨੇ ਰਾਤ ਦਾਰੂ ਪੀ ਕੇ ਆਪਣੇ ਘਰ ਵਾਲੀ ਕੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਪੁੱਤ ਅੱਜ ਤਾਂ ਮੰਗਲਵਾਰ ਹੈ, ਤੂੰ ਅੱਜ ਵੀ ਵਾਪਸ ਆ ਗਿਆ?
2: ਅੱਜ ਆਪਣੇ ਸ਼ਹਿਰ ਚ ਕਿਸੇ ਮੰਤਰੀ ਨੇ ਆਉਣਾ, ਇਸ ਕਰਕੇ CRP ਤੇ ਪੁਲਿਸ ਵਾਲਿਆਂ ਨੇ ਸਾਡੇ ਸਕੂਲ ਚ ਡੇਰਾ ਲਾਉਣਾ। ਸਰਕਾਰੀ ਹੁਕਮ ਹੈ ਕਿ ਮਾਸਟਰਾਂ ਨੇ ਜਲਸੇ ਦਾ ਇਕੱਠ ਵਧਾਉਣਾ। ਜਿਹੜੀ ਬੈਂਕ ਚੋਂ ਮਾਸਟਰਾਂ ਨੂੰ ਤਨਖਾਹ ਮਿਲਦੀ ਹੈ, ਕਿਸੇ ਨੇ ਉਹ ਬੈਂਕ ਲੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਤੂੰ ਕਾਹਤੋਂ ਸਕੂਲੋਂ ਮੁੜਿਆ? ਅੱਜ ਤਾਂ ਬੁੱਧਵਾਰ ਹੈ।
2: ਡੈਡੀ ਅੱਜ ਅਖਬਾਰ ਦੇ ਪਹਿਲੇ ਪੰਨੇ ਤੇ ਖਬਰ ਛਪੀ ਹੈ, ਕੱਲ ਅਯੁੱਧਿਆ ਮਸਲੇ ਤੇ ਪਾਰਲੀਮੈਂਟ ਚ ਦੁਹਾਈ ਮਚੀ ਹੈ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਰੱਖੀ ਹੈ, ਨਾਲੇ ਕਿਸੇ ਵੱਡੇ ਸਾਰੇ ਸੂਬੇ ਦੀ ਸਰਕਾਰ ਟੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਉੱਥੇ ਸਰਕਾਰਾਂ ਤਾਂ ਨੀਤੀ ਟੁੱਟਦੀਆਂ ਰਹਿੰਦੀਆਂ, ਤੈਂ ਸਰਕਾਰਾਂ ਤੋਂ ਕੀ ਲੈਣਾ? ਤੂੰ ਚੁੱਪ ਕਰਕੇ ਅੱਜ ਸਕੂਲ ਜਾ, ਅੱਜ ਤਾਂ ਵੀਰਵਾਰ ਹੈ।
2: ਅੱਜ ਹੈਡ ਮਾਸਟਰ ਨੇ PTA ਫੰਡ ਚੋਂ ਕੈਸ਼ ਕਢਾਉਣਾ, ਨਾਲੇ ਅੱਜ TV ਤੇ ਭਾਰਤ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਆਉਣਾ। ਮਾਸਟਰ ਕਹਿੰਦੇ ਅੱਜ ਮੈਚ ਦੇਖੋ, ਬੱਚਿਆਂ ਨੂੰ ਤਾਂ ਰੋਜ਼ ਪੜਾਉਣਾ, ਨਾਲੇ ਸਕੂਲ ਦੀ ਸਫਾਈ ਹੋਊਗੀ, ਕਿਉਂਕਿ ਸਕੂਲ ਚੋਂ CRP ਉੱਠੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਅੱਜ ਤਾਂ ਸ਼ੁੱਕਰਵਾਰ ਹੈ, ਤੂੰ ਅੱਜ ਵੀ ਸਕੂਲੇ ਗਿਆ, ਕੀ ਗੱਲ ਹੋ ਗਈ?
2: ਅੱਜ ਅੱਧੇ ਮਾਸਟਰ ਚੋਣ ਡਿਊਟੀ ਤੇ ਗਏ ਨੇ, ਕਿਉਂਕਿ ਵੋਟਾਂ ਪੈਣੀਆਂ ਨੇ। ਦੋ ਨੇ ਕਿਤਾਬਾਂ ਦੀ ਦੁਕਾਨ ਕਰ ਲਈ, ਅੱਧੀ ਤਨਖਾਹ ਤੇ ਛੁੱਟੀਆਂ ਲੈ ਲਈਆਂ ਨੇ। 3-4 ਮਰਦਮਸ਼ੁਮਾਰੀ ਤੇ ਗਏ ਨੇ, ਕਲਾਸਾਂ ਖਾਲੀ ਰਹਿਣੀਆਂ ਨੇ। ਡੈਡੀ ਤਾਹੀਓ ਤਾਂ ਸਕੂਲੀ ਬੱਚਿਆਂ ਦੀ ਤਕਦੀਰ ਬੁੱਟੀ ਹੈ, ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਹਰਮਨ ਰੇਡੀਓ 24/7।

0: ਹਬੀਬੇ ਇੱਦਾਂ ਤਾਂ ਨਹੀਂ ਹੋ ਸਕਦਾ। ਜਾਂ ਤਾਂ ਇਹ ਉਪਰਾ ਜਿਹਾ ਕਰਦਾ ਤੇ ਜਾਂ ਘਰੇ ਤਾਂ ਉਦਾਂ ਹੀ ਬਥੇਰਾ ਬੋਲਦਾ ਵਾ। ਮੈਂ ਕਿਹਾ ਬੀਬੀ ਐ ਕਰੋ ਫਿਰ ਭੈਣ ਜੀ ਵੀ ਇਹਨੂੰ ਕੋਈ ਹੋਰ ਸਵਾਲ ਪੁੱਛ ਕੇ ਦੇਖੋ ਮੈਂ ਬੈਠਾ।
1: ਅੱਛਾ
0: ਸ਼ਾਂਤੀ ਉਹਨੇ ਫਿਰ ਸਵਾਲ ਪੁੱਛਿਆ
1: ਕੀ
0: ਕਹਿੰਦੀ ਬੱਚਿਓ ਦੱਸੋ ਬਈ ਪੇਟ ਕਿਹੜੇ ਕਿਹੜੇ ਕੰਮ ਆਉਂਦਾ।
1: ਫੇਰ ਭਜਨਿਆ
0: ਆਂਟੀ ਇਹ ਸਾਰੇ ਨਿਆਣੇ ਨੀਵੀਆਂ ਪਾ ਕੇ ਬਹਿ ਗਏ
1: ਤੇ ਡਮਰੂ
0: ਡਮਰੂ ਨਿਤਰ ਗਿਆ। ਡਮਰੂ ਨੇ ਬਾਂਹ ਖੜੀ ਕਰ ਲਈ।
1: ਅੱਛਾ
0: ਮੈਂ ਕਿਹਾ ਭੈਣ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਬਈ ਇਹ ਤਾਂ ਪੂਰਾ ਚੰਟਾ। ਮੈਂ ਕਿਹਾ ਬੱਲੇ ਉਹ ਪੁੱਤਰਾ ਡਮਰੂ ਮੈਂ ਕਿਹਾ ਦੱਸ ਪੁੱਤ ਬਈ ਪੇਟ ਕਿਹੜੇ ਕੰਮ ਆਉਂਦਾ।
1: ਕੀ ਕਹਿੰਦਾ ਡਮਰੂ?
0: ਕਹਿੰਦਾ ਭੈਣ ਜੀ ਪੇਟ ਨਾ ਪਜਾਮੇ ਦਾ ਨਾਲ ਬੰਨਣ ਦੇ ਕੰਮ ਆਉਂਦਾ।
1: ਇਹ ਭਜਨੀਆ ਭੰਬੀਰੀ ਦਾ ਕੀ ਹਾਲ ਆ ਵੱਡੇ ਦਾ।
2: ਹਰਮਨ ਰੇਡੀਓ 24 ਘੰਟੇ।

0: ਭਾਜੀ ਨੇ ਛੋਟੇ ਜਵਾਕ ਦਾ ਕੀ ਹਾਲ ਆ ਪਹਿਲਾਂ ਉਹਦਾ ਦੱਸ।
1: ਛੋਟਾ ਆਪਣਾ ਡਮਰੂ ਜਾਣ ਲੱਗ ਗਿਆ ਸਕੂਲ।
0: ਨੀ ਭਾਜੀ ਨੇ ਕਿਹੜੀ ਕਲਾਸ ਚ ਪੜਦਾ?
1: ਉਹ ਕਲਾਸ ਨੂੰ ਉਹ ਬੀ ਏ ਕਰ ਗਿਆ, ਹਜੇ ਤਾਂ ਆਪਣਾ ਪਹਿਲੀ ਕੱਚੀ ਚੀ ਆ। ਉਹ ਕਹਿੰਦੇ ਜੇ ਉਹ ਮੂਰਤ ਵਾਲਾ ਨੀ ਹੁੰਦਾ ਕਹਿੰਦਾ।
0: ਆਹੋ
1: ਉਹ ਹਜੇ ਤਾਂ ਲੈ ਕੇ ਦਿੱਤਾ ਉਹਨੂੰ।
0: ਅੱਛਾ ਭਾਜੀ ਨੇ ਕਿਵੇਂ ਪੜਨ ਨੂੰ ਹੁਸ਼ਿਆਰ ਹੈਗਾ ਆ?
1: ਹੁਸ਼ਿਆਰ ਕਾਹਦਾ ਸੰਤੀਏ, ਨਿਤ ਭੈਣ ਜੀ ਤੋਂ ਕੁੱਟ ਖਾ ਕੇ ਆਉਂਦਾ, ਨਿਤ ਭੈਣ ਜੀ ਤੋਂ ਕੁੱਟ ਖਾ ਕੇ ਆਉਂਦਾ। ਭੈਣ ਜੀ ਵੀ ਐਡੀ ਦੇਖੀ ਉਹਨੇ, ਕੰਨ ਖਿੱਚ ਖਿੱਚ ਕੇ ਉਹਦੇ ਪਕੌੜਿਆਂ ਅਰਕੇ ਕੀਤੇ ਪਏ।
0: ਵੇ ਕਮਲਿਆ, ਸਕੂਲ ਜਾ ਕੇ ਪੁੱਛਣਾ ਸੀ ਵੀ ਗੱਲ ਕੀ ਆ, ਕਿਉਂ ਕੁੱਟਦੇ ਜਵਾਕ ਨੂੰ?
1: ਮੈਂ ਗਿਆ ਸੀ ਕੱਲ।
0: ਅੱਛਾ,
1: ਮੈਂ ਕਿਹਾ ਭੈਣ ਜੀ ਕੀ ਗੱਲ ਹੋ ਗਈ, ਇਹਨੂੰ ਕਾਹਤੋਂ ਕੁੱਟਦੇ ਹੋ?
0: ਭੈਣ ਜੀ ਕੀ ਕਹਿੰਦੀ?
1: ਕਹਿੰਦੀ ਭਜਨਿਆ ਸਾਰੇ ਨਿਆਣੇ ਨੇ ਕਾਇਦਾ ਪੂਰਾ ਕਰ ਲਿਆ, ਇਹ ਹਜੇ ਊੜੇ ਤੇ ਖੜਾ। ਕਹਿੰਦੀ ਮੈਨੂੰ ਨਿਤ ਕਹਿੰਦੀਆਂ, ਕਹਿ ਊੜਾ ਊਠ। ਇਹ ਅੱਗੋ ਕਹਿੰਦਾ, ਨਹੀਂ ਭੈਣ ਜੀ ਊੜਾ ਬੋਤਾ।
0: ਅੱਛਾ ਭਜਨਿਆ, ਊੜੇ ਦੇ ਨਾਲ ਬੋਤੇ ਦੀ ਫੋਟੋ ਛਪੀ ਹੋਣੀ ਆ,
1: ਇਸੇ ਕਰਕੇ ਤਾਂ ਮਾਰ ਖਾਂਦਾ। ਮੈਂ ਕਿਹਾ ਲੈ ਐਂ ਕਰੋ ਭੈਣ ਜੀ, ਹੁਣ ਇਹਨੂੰ ਮੇਰੇ ਸਾਹਮਣੇ ਪੁੱਛ ਕੇ ਦੇਖੋ।
0: ਅੱਛਾ,
1: ਭੈਣ ਜੀ ਨੇ ਫੇਰ ਪੁੱਛਿਆ। ਕਹਿੰਦੀ ਕਹਿ ਕਾਕਾ ਊੜਾ ਊਠ।
0: ਨਾ ਫੇਰ ਡਮਰੂ ਕੀ ਕਹਿੰਦਾ?
1: ਕਹਿੰਦਾ ਨਹੀਂ ਭੈਣ ਜੀ ਊੜਾ ਬੋਤਾ। ਮੈਂ ਇੱਕ ਹੋਰ ਛੱਡੀ ਕੰਨ ਤੇ।
0: ਕਿਉਂ?
1: ਮੈਂ ਕਿਹਾ ਭੂਤ ਨੀ ਰਿਹਾ ਖੜਾ, ਕੁੱਟ ਖਾਈ ਜਾਂਦਾ, ਪੂ ਚੱਕ ਕੇ ਦੇਖ ਲੈ ਕਿਤੇ ਬੋਤੀ ਨਾ ਹੋਵੇ। ਭੈਣ ਜੀ ਤਾਂ ਦੁਖੀ ਹੋ ਗਈ।
0: ਕੀ ਕਹਿੰਦੀ?
1: ਕਹਿੰਦੀ ਭਾਈ ਸਾਹਿਬ ਆਪਣੇ ਬੱਚੇ ਨੂੰ ਘਰੇ ਲੈ ਜਾਓ, ਮੈਂ ਨੀ ਇਹਨੂੰ ਕਲਾਸ ਚ ਰੱਖ ਸਕਦੀ, ਬਾਕੀ ਜਮਾਤ ਦਾ ਇਹ ਰਿਜ਼ਲਟ ਖਰਾਬ ਕਰੂਗਾ।
0: ਫੇਰ ਭਜਨਿਆ,
1: ਮੈਂ

0: ਤੁਸੀਂ ਸੁਣ ਰਹੇ ਹੋ ਕਾਮੇਡੀ ਆਵਰ ਹਾਸੇ ਅਤੇ ਗੀਤ ਹਰਮਨ ਰੇਡੀਓ।
1: ਕੋਈ ਔਰ ਲੈ ਗਿਆ ਹਮਾਰੇ ਹਿੱਸੇ ਕੀ ਹਵਾਈ ਆ ਰਹੀ ਨਾ ਸਾਂਸ ਵੋ ਜੋ ਹੱਸਤੇ ਹੈ ਸੰਗੇਰੋਂ ਕੀ ਉਹਨੇ ਪੂਛੋ ਹਮ ਰੋਏ ਕਿਨ ਕੇ ਸਾਥ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਇਥੋਂ ਅਲਵਿਦਾ ਕਿਹਾ ਨਹੀਂ ਜਾਣਾ। ਲਾਪਰਵਾਹੀ ਬੇਪਰਵਾਹੀ ਬਣਦੇ ਆਏ ਇਸ਼ਕ ਤਬਾਹੀ। ਇਹ ਹੁਣ ਮਿਲਣੇ ਦੀ ਤਾਂ ਖਾਦੀਆਂ ਸੋਹਾਂ ਦੀ ਸੀ। ਚੱਲ ਜੋ ਵੀ ਸੀ ਗਲਤੀ ਦੋਹਾਂ ਦੀ ਸੀ, ਗਲਤੀ ਦੋਹਾਂ ਦੀ ਸੀ।

0: Carmen Radio
1: 24/7.
2: ਹੁਣ ਅਸੀਂ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਡਾਕਟਰ ਸਿਹਤ ਨਸ਼ਟ ਕਰਦੇ ਹਨ, ਵਕੀਲ ਇਨਸਾਫ ਨੂੰ ਨਸ਼ਟ ਕਰਦੇ ਹਨ, ਸਰਕਾਰਾਂ ਆਜ਼ਾਦੀ ਨੂੰ ਨਸ਼ਟ ਕਰਦੀਆਂ ਹਨ, ਅਖਬਾਰ ਇਖਲਾਕ ਜਾਂ ਨੇਕ ਚੱਲਣੀ ਨੂੰ ਨਸ਼ਟ ਕਰਦੇ ਹਨ ਅਤੇ ਬੈਂਕ ਸਾਡੇ ਆਰਥਿਕ ਢਾਂਚੇ ਨੂੰ ਨਸ਼ਟ ਕਰਦੇ ਹਨ। ਵਿਚਾਰ ਕ੍ਰਿਸ ਹੈਡਗਿਜ਼। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਪਖਤੂਨੀਆਂ ਦੀ ਜੁੱਧ ਬਾਰੇ ਇੱਕ ਕਹਾਵਤ ਅਨੁਸਾਰ ਜਿਹੜੇ ਤਲਵਾਰ ਨਾਲ ਜਿਉਂਦੇ ਹਨ ਉਹ ਮਰਦੇ ਵੀ ਤਲਵਾਰ ਨਾਲ ਹੀ ਹਨ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio
1: 24/7.
2: ਸਸ਼ਿਕਾ ਜੀ ਮੈਂ ਕੁਲ ਸਿੱਧੂ ਔਰ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਲੱਗੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
1: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
3: ਹਰਮਨ ਰੇਡੀਓ
4: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
5: ਫਰਾਂਸ ਨੇ ਚੇਤਾਵਨੀ ਦਿੱਤੀ ਕਿ ਰੈਫਰਿਜਰੇਸ਼ਨ ਪ੍ਰਣਾਲੀਆਂ ਤੇ ਸਾਈਬਰ ਹਮਲੇ ਅਜੇ ਵੀ ਜਾਰੀ ਹੋ ਸਕਦੇ ਹਨ। ਜਰਮਨੀ ਦੀ ਅੱਗ ਵਿੱਚ 3 ਭਾਰਤੀ ਮਾਰੇ ਗਏ, 5 ਜ਼ਖਮੀ, 1 ਵਸਨੀਕ ਕਤਲ ਦੇ ਸ਼ੱਕ ਹੇਠ ਗ੍ਰਿਫਤਾਰ। ਤਾਇਵਾਨ ਵਿਰੁੱਧ ਚੀਨ ਦੀਆਂ ਗ੍ਰੇ ਜ਼ੋਨ ਰਣਨੀਤੀਆਂ ਦੀ ਅੰਦਰੂਨੀ ਝਲਕ। ਚੀਨੀ ਪੁਰਜੇ ਹੂਤੀਆਂ ਦੀਆਂ ਇਜ਼ਰਾਈਲ ਅਤੇ ਸਾਊਦੀ ਅਰਬ ਤੇ ਹਮਲੇ ਦੀਆਂ ਇੱਛਾਵਾਂ ਨੂੰ ਹਵਾ ਦੇ ਰਹੇ ਹਨ। ਮੱਧ ਪੂਰਬ ਵਿੱਚ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ $1 ਡਿੱਗ ਗਈਆਂ। ਮਸਕ ਨੇ ਯੂਕਰੇਨ ਦੇ ਸਟਾਰਲਿੰਕ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ, ਕਿਹਾ ਅਮਰੀਕੀ ਸਰਕਾਰ ਦੀ ਮਲਕੀਅਤ ਅਤੇ ਨਿਯੰਤਰਿਤ। ਹੁਣ ਖਬਰਾਂ ਵਿਸਥਾਰ ਵਿੱਚ।
6: ਫਰਾਂਸ ਨੇ ਚੇਤਾਵਨੀ ਦਿੱਤੀ ਕਿ ਰੈਫਰਿਜਰੇਸ਼ਨ ਪ੍ਰਣਾਲੀਆਂ ਤੇ ਸਾਈਬਰ ਹਮਲੇ ਅਜੇ ਵੀ ਜਾਰੀ ਹੋ ਸਕਦੇ ਹਨ। ਮੰਗਲਵਾਰ ਰਾਤ ਨੂੰ ਏਜੰਸੀ ਨੇ ਕਿਹਾ ਕਿ ਹਮਲੇ ਸ਼ਾਇਦ ਅਜੇ ਵੀ ਚੱਲ ਰਹੇ ਸਨ ਅਤੇ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਫਰਿੱਜ ਪ੍ਰਣਾਲੀਆਂ ਨੂੰ ਸਿਰਫ ਸੁਰੱਖਿਅਤ ਵਰਚੁਅਲ ਪ੍ਰਾਈਵੇਟ ਨੈਟਵਰਕ ਜਾਂ ਸੁਰੱਖਿਅਤ ਨੈਟਵਰਕਾਂ ਰਾਹੀਂ ਹੀ ਇੰਟਰਨੈਟ ਨਾਲ ਜੋੜਨ। ਸੋਮਵਾਰ ਦੀਆਂ ਸਵੇਰ ਦੀਆਂ ਪਹਿਲੀਆਂ ਕੜੀਆਂ ਵਿੱਚ ਹਮਲਾਵਰਾਂ ਨੇ ਫਰਾਂਸ ਭਰ ਦੇ ਸੈਂਕੜੇ ਸੁਪਰ ਮਾਰਕੀਟਾਂ ਅਤੇ ਆਜ਼ਾਦ ਸਟੋਰਾਂ ਦੇ ਫਰਿੱਜ ਪ੍ਰਣਾਲੀਆਂ ਤੇ ਦੂਰੋਂ ਕੰਟਰੋਲ ਕਰ ਲਿਆ ਸੀ, ਜਿਸ ਨਾਲ ਫਰਾਂਸ ਦੇ ਵਿੱਤ ਮੰਤਰੀ ਰੋਲੈਂਡ ਲੇਸਕੂਰ ਨੇ ਦੱਸਿਆ ਕਿ ਦੇਸ਼ ਦੇ 10,000 ਸੁਪਰ ਮਾਰਕੀਟਾਂ ਵਿੱਚੋਂ ਲਗਭਗ 700 ਪ੍ਰਭਾਵਿਤ ਹੋਏ ਸਨ। ਇਸ ਘਟਨਾ ਨੂੰ ਸਾਰਿਆਂ ਲਈ ਇੱਕ ਜਾਗਰੂਕਤਾ ਦੱਸਿਆ। ਫਰਾਂਸ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਉਹ ਡੈਨਿਸ਼ ਕੰਪਨੀ ਡੈਨਫੋਸ ਅਤੇ ਅਮਰੀਕੀ ਕੰਪਨੀ ਕੋਪਲੈਟ ਦੁਆਰਾ ਬਣਾਈਆਂ ਗਈਆਂ ਫਰਿੱਜ ਪ੍ਰਣਾਲੀਆਂ ਵਿੱਚ ਵਰਤੇ ਜਾਂਦੇ ਰਿਮੋਟ ਕੰਟਰੋਲ ਮਾਡਿਊਲਾਂ ਨਾਲ ਸਬੰਧਤ ਕਈ ਸਮਝੌਤਿਆਂ ਬਾਰੇ ਜਾਣਦੀ ਹੈ, ਜਿਸ ਵਿੱਚ ਡੈਨਫੋਸ ਨੇ ਕਿਹਾ ਕਿ ਪ੍ਰਭਾਵਿਤ ਪ੍ਰਣਾਲੀਆਂ ਵਿੱਚੋਂ ਬਹੁਤ ਸਾਰੇ ਪੁਰਾਣੇ ਉਤਪਾਦ ਸਨ ਜੋ ਹੁਣ ਸਾਫਟਵੇਅਰ ਜਾਂ ਸੁਰੱਖਿਆ ਅਪਡੇਟ ਪ੍ਰਾਪਤ ਨਹੀਂ ਕਰਦੇ ਸਨ। ਰਾਈਟਰਜ਼ ਨੇ ਸਾਈਬਰ ਸੁਰੱਖਿਆ ਮਾਹਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਫਰਾਂਸੀਸੀ ਹਮਲੇ ਨੇ ਪੁਰਾਣੀਆਂ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਅਤੇ ਅਣਉਚਿਤ ਸੁਰੱਖਿਆ ਪ੍ਰਥਾਵਾਂ ਦਾ ਫਾਇਦਾ ਉਠਾਇਆ ਜਾਪਦਾ ਹੈ। ਹਾਲਾਂਕਿ ਕੋਈ ਵੀ ਹਮਲਾਵਰ ਜਨਤਕ ਤੌਰ ਤੇ ਪਛਾਣਿਆ ਨਹੀਂ ਗਿਆ ਹੈ ਅਤੇ ਨਾ ਹੀ ਕਿਸੇ ਸਮੂਹ ਨੇ ਫਰਾਂਸੀਸੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
5: ਬੋਖਮ, ਜਰਮਨੀ ਵਿਖੇ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 3 ਭਾਰਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ, ਜਿਸ ਬਾਰੇ ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ। ਪੁਲਿਸ ਨੇ ਕਤਲ ਦੇ ਸ਼ੱਕ ਵਿੱਚ 41 ਸਾਲਾ ਇੱਕ ਵਸਨੀਕ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕੀ ਅੱਗ ਇਰਾਦਤਨ ਲਗਾਈ ਗਈ ਸੀ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ मारे गए लोग पंजी अते 27 साल दिया दो औरतां अते 26 साल दा एक आदमी सी, जिस बारे जर्मन पब्लिक ब्रॉडकास्टर ने बोखम पुलिस दे हवाले नाल दस्या। पंज जख्मी लोकां नू तुए कारण साह लैण विच तकलीफ होई अते उना नू बोखम दे हस्पतालां विच ले जाया गया। एक बोखम पुलिस बुलारे ने WDR नू दस्या कि शुरुआती तौर ते आदमी ते कतल दा शक करन दे कारण मौजूद सन।
6: ताइवान विरुद्ध चीन दियां ग्रे जोन नीतियां दी अंदरूनी चलक। चिंता ए है कि कुछ सिविल खोज कार्ज लोक मुक्ति फौज लई भी जानकारी पैदा कर सकते हन, जिस विच समुंदर दी तह दी बणतर, पानी दियां हालतां अते अहम ढांचे बारे जानकारी शामिल है। इन्हां विच तट रक्षक पेट्रोल निगरानी, सरकारी एजेंसियां नाल जुड़ियां मछेरियां दियां किश्तियां, समुंदर तल दे सर्वेखण अते व्यापारक जहाजां नूं दूजे देश दे दावेदार अधिकार दा पालन कराउण दियां मंगां शामिल हो सकदियां हन। चीन खुले युद्ध तो बिना ताइवान ते दबाव पाउण लई खोज जहाजां, तट रक्षक जहाजां अते शक्की मिलिशिया किश्तियां दी वरतों कर रहा है। एक फौजी अभ्यास दे नेड़े खड़ा खोज जहाज जहाजां दी आवाजाई दा निरीक्षण कर सकदा है अते वातावरण जां होर जानकारी इकट्ठी कर सकदा है। रिपोर्ट सिविल समुद्री खोज ते चीन दे फौजी अदारियां विचकार संस्थागत संबंधां दी जांच करदी है, जिस विच खोज जहाज भी शामिल हन जो पहला लोक मुक्ति फौज दी जल सेना नाल रजिस्टर्ड सन। अगस्त विच ताइवान नेड़े एक शक्की मिलिशिया मछेरियां दी किश्ती, तट रक्षक कट्टर अते खोज जहाज देखे गए। एक ताइवानी तट रक्षक जहाज जहाज दे नेड़े गया अते चेतावनियां प्रसारित कीतियां।
5: चीनी पुरजे हुतियां दियां इजराइल अते साउदी अरब ते हमले दियां इच्छावां नूं हवा दे रहे हन। हुती बागी चीन तो मिल रहे समान नाल मजबूत मिजाइलां बनाण दी कोशिश कर रहे हन, जिस नाल ओ साउदी अरब अते इजराइल तक भी हमले कर सकदे हन। ए गलवाल स्ट्रीट जर्नल दी एक नवी रिपोर्ट विच सामने आई है। ब्लूमबर्ग दी एक वखरी जांच ने भी पता लगाया है कि यमन विच हथियारां, ड्रोना दे पुरजे अते होर मशीनरी दी एक वड्डी सप्लाई लाइन है, जिस विच मिजाइलां दे इंजणा, एयर फ्रेमां अते सोलिड प्रोपेलेंट मोटरां लई खास तौर ते बनाए गए धातु दे पुरजे शामिल हन। CAR दे एक सीनियर विश्लेषक फैबियन हिंज ने दस्या कि चीनी पुरजियां दे पहुंचण तो लगदा है कि हुती जां ता पहला ही मिजाइलां बना रहे हन जां अजिहा करन दी कोशिश कर रहे हन। मारा नूं शक्की मिजाइल पुरजे ड्रोन दे हिस्से, कंट्रोल सिस्टम, लांच करन वाले साजो सामान, कंप्यूटर नियंत्रित मशीन टूल, इंजन अते सुरंगा बनाउण वाले उपकरण भी मिले हन। ओना कहा कि दरमियानी दूरी दियां बैलिस्टिक मिजाइलां हुतियां नूं करूज मिजाइलां अते ड्रोना नालों वध भार चुकण दी समर्था दे नाल साउदी अरब विच होर अंदर तक हमला करन दी आग्या दे सकदियां हन।
6: मध्य पूरब विच तनाव दे विचकार तेल दियां कीमतां 3 हफ्तियां दे उच्च पद्धर नूं छूण तों बाद $1 डिग गईयां। वीरवार नूं शुरुआती व्यापार विच कच्चे तेल दियां कीमतां $1 तों वध कट गईयां, क्योंकि निवेशकां ने हारमुस दी खाड़ी राही समुद्री आवाजाई नूं दरपेश खतरियां दे नाल नाल अमरीका वल्लों तेल वाले जहाजां ते पाबंदियां विच ढिल देण दी संभावना दा वी भार तोलिया। ਇਹ ਗਿਰਾਵਟ ਇੱਕ ਦਿਨ ਪਹਿਲਾਂ WTI ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਤੋਂ ਬਾਅਦ ਆਈ, ਜਦੋਂ ਕੀਮਤਾਂ 3 ਹਫ਼ਤਿਆਂ ਦੇ ਉੱਚੇ ਪੱਧਰ ਤੇ ਪਹੁੰਚ ਗਈਆਂ ਸਨ। ਇਹ ਰੈਲੀ ਹੁਤੀਆਂ ਵੱਲੋਂ ਸਾਊਦੀ ਅਰਾਮਕੋ ਦੇ ਹੈੱਡਕੁਆਟਰ ਤੇ ਹਮਲੇ ਅਤੇ ਈਰਾਨ ਵੱਲੋਂ ਹਾਰਮੁਸ ਦੀ ਖਾੜੀ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਨਵੀਆਂ ਰਣਨੀਤੀਆਂ ਦਾ ਐਲਾਨ ਕਰਨ ਤੋਂ ਬਾਅਦ ਆਈ, ਜਿਸ ਦਾ ਮੁੱਖ ਉਦੇਸ਼ ਤੇਲ ਦੀਆਂ ਕੀਮਤਾਂ ਨੂੰ ਉੱਚਾ ਰੱਖਣਾ ਸੀ। ਇਸ ਤੋਂ ਇਲਾਵਾ ਰੂਸ ਅਤੇ ਮੱਧ ਪੂਰਬ ਤੋਂ ਤੇਲ ਦੇ ਵੱਧਦੇ ਉਤਪਾਦਨ ਅਤੇ ਨਿਰਯਾਤ ਨੇ ਵੀ ਸਪਲਾਈ ਸੰਬੰਧੀ ਚਿੰਤਾਵਾਂ ਦਰਮਿਆਨ ਕੀਮਤਾਂ ਨੂੰ ਕਾਬੂ ਹੇਠ ਰੱਖਣ ਵਿੱਚ ਮਦਦ ਕੀਤੀ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਅਨੁਸਾਰ ਸਤੰਬਰ ਵਿੱਚ ਰੂਸ ਦਾ ਕੱਚੇ ਤੇਲ ਦਾ ਉਤਪਾਦਨ 65,000 ਬੈਰਲ ਪ੍ਰਤੀ ਦਿਨ ਵੱਧ ਕੇ 84,00,000 30,000 ਬੈਰਲ ਪ੍ਰਤੀ ਦਿਨ ਹੋ ਗਿਆ। ਹਾਲਾਂਕਿ ਇਹ ਉਤਪਾਦਨ ਸਾਲ ਪਹਿਲਾਂ ਦੇ ਮੁਕਾਬਲੇ 8,70,000 ਬੈਰਲ ਪ੍ਰਤੀ ਦਿਨ ਘੱਟ ਰਿਹਾ। IEA ਨੇ ਇਹ ਵੀ ਦੱਸਿਆ ਕਿ ਸਤੰਬਰ ਵਿਚ ਮੱਧ ਪੂਰਬੀ ਦੇ ਗਲਫ ਉਤਪਾਦਕਾਂ ਤੋਂ ਕੱਚੇ ਤੇਲ ਦੇ ਨਿਰਯਾਤ ਵਿਚ ਮਾਸਿਕ 44,00,000 ਬੈਰਲ ਪ੍ਰਤੀ ਦਿਨ ਦਾ ਵਾਧਾ ਹੋਇਆ।
5: मस्क ने यूक्रेन दे स्टारलिंक नू नुकसान पहुंचाउण दे दोषां दा खंडन कीता। कहा अमरीकी सरकार दी मलकियत अते नियंत्रित। मस्क ने कहा स्टारशील्ड सिस्टम अमरीकी सरकार दी मलकियत अते नियंत्रण हेठ हन। स्पीड जां वरतों ते कोई भी पाबंदी अमरीकी फौज अते अंत विच भी ईओटीओस वल्लों तय कीती जांदी है। उसका यह जवाब यूक्रेनी फौजी अधिकारियों वल्लों तेज रफ्तार नाल चल रहे फौजी ग्रेड टर्मिनलां ते स्टारलिंक कनैक्शनां विच रुकावटां दी रिपोर्ट तो बाद आया, जिस नाल ड्रोना नू कंट्रोल करन लई सैटेलाइट इंटरनेट सेवा दी वरतों करन दियां कोशिशां होर औखियां हो गईयां। रिपोर्ट कीती गई ए रुकावट यूक्रेन दे स्टारलिंक सबस्क्रिप्शनां दा भुगतान करन वाले पोलैंड वल्लों भी आलोचना दा कारण बनी। पोलैंड दे विदेश मंत्री रेडोस्लाव सिकोस्की ने सिद्धा ही मस्क नू इस मुद्दे ते चुनौती दित्ती ते एक्स ते मस्क नू पुछया, हे एलन मस्क वड्डे आदमी, की तुसी फिर तो अपने उत्पादा नाल राजनीति कर रहे हो?
4: हरमन रेडियो पेश करदा है दुनिया भर दियां खबरां। खबरां दा विश्लेषण, पक्ष दे मुद्दियां ते माहिरां नाल बेबाक चर्चा। प्रोग्राम न्यूज एंड व्यूज।
6: हरमन रेडियो दे न्यूज डेस्क तो तुसी दिन विच 6 वार खबरां दा बुलेटिन अते 2 वार विस्तार विच खबरसार सुनदे हो। तुसी ए बुलेटिन व्हाट्सएप ते भी सब्सक्राइब कर सकदे हो।
1: सुनते रहो पुराने गीतां दी खूबसूरत दुनिया हरमन रेडियो आस्ट्रेलिया दे संग।

0: शेयर नेक्सस।
1: आओ सुनावा खान सियाणियां दा ज्ञान। लो जी अज दा मुहावरा सौंकण ते सुहागण के ही करदे रब्बा इको जेही।
2: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਪਾਸੋਂ ਦੁਖੀ ਹੋ ਕੇ ਦੂਜੇ ਨੂੰ ਦੁਖੀ ਦੇਖਣ ਦੀ ਭਾਵਨਾ ਨਾਲ ਆਪਣੇ ਆਪ ਨੂੰ ਦੁੱਖਾਂ ਵਿਚ ਪਾਵੇ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
3: ਹਾਈ ਆਈ ਐਮ ਉਦਿਤ ਨਾਰਾਇਣ ਐਂਡ ਯੂ ਆਲ ਆਰ ਲਿਸਨਿੰਗ ਟੂ ਹਰਮਨ ਰੇਡੀਓ।
4: ਸਿੱਕਾ ਆਖਰੀ ਹਸਲ ਦਾ ਯਖੀਰੀ ਸੀਗਾ ਕੋ ਗਲੋਂ ਲਾਉਣੀ ਆ ਗੁਲਾਮੀ ਜਾਂਦੇ ਦਾਦੇ ਦੇਸੀ ਬੋਲ ਕਿੱਥੇ ਦੱਬੇ ਗਏ ਹਾਕੀ ਦੇਖੀ ਹਿਸਟਰੀ ਫਰੋ ਫੇਸ ਫੋਲੀ ਇੱਕ ਪਾਸੇ ਕਿਤੇ ਮੋੜ।

0: ਨਾ ਫੇਸ ਮੋਲ ਸਮਝ ਨਹੀਂ ਆਉਣਾ ਕੀ ਚੱਕਰ ਦੀ ਵਾਰ ਸੁਣਨਾ ਪੈਣਾ ਏ ਤੈਨੂੰ ਚਾਰ ਪੰਜ ਵਾਰ ਲਗਾਤਾਰ ਜਿਵੇਂ ਭਰੀ ਦਾ ਆ ਮੈਗ ਗਲ ਤੱਕ ਮਾਰੋ ਮਾਰ ਐਵੇਂ ਐਲਬਮ ਹੋਈ ਆ
1: ਤੁਹਾਡੀ ਆਵਾਜ਼ ਤੁਹਾਡੀ ਖਬਰ ਤੁਹਾਡੀ ਗੱਲ ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ ਤੁਹਾਡੀ ਆਵਾਜ਼ ਤੁਹਾਡੀ ਖਬਰ ਕਿਉਂਕਿ ਗੱਲ ਇੰਜ ਬਣਦੀ ਏ
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ

ਵਿਵਹਾਰ ਬਾਰੇ ਹੀਬਰੂ ਦੀ ਕਹਾਵਤ ਹੈ ਕਿ ਸਾਫ ਸਰੀਰ ਤੇ ਸ਼ੁੱਧ ਵਿਹਾਰ ਚੰਗਾ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: चलदे रहणगे काफले मेरे बगैर भी इथे के चलदे रहणगे काफले मेरे बगैर भी इथे एक तारा टुट नाल आसमान सोना नहीं हुंदा।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਜੀ।

ਸਾਬਤ ਅਨੁਸਾਰ ਸੋਹਣੀਆਂ ਔਰਤਾਂ ਦੀ ਕਿਸਮਤ ਅਕਸਰ ਖਰਾਬ ਹੁੰਦੀ ਹੈ ਅਤੇ ਸਿਆਣੇ ਮਰਦ ਸੋਹਣੇ ਘੱਟ ਹੀ ਹੁੰਦੇ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਭੁੱਖ ਬਾਰੇ ਸਿਆਣੇ ਕਹਿੰਦੇ ਹਨ ਕਿ ਭੁੱਖ ਸੂਝ ਵਿੱਚ ਵਾਅਦਾ ਕਰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਪਛਾਣਦੇ ਉਹ ਸ਼ਬਦਾਂ ਦੇ ਗੁਲਾਮ ਹੁੰਦੇ ਹਨ। ਜੋ ਲੋਕ ਸਰਕਾਰੀ ਨੌਕਰੀ ਤਾਂ ਕਰਦੇ ਹਨ ਪਰ ਲੋਕਾਂ ਨੂੰ ਪਿਆਰ ਨਹੀਂ ਕਰਦੇ ਉਹ ਤਨਖਾਹਾਂ ਚੋਰੀ ਕਰਦੇ ਹਨ। ਜੋ ਲੋਕ ਆਪਣੇ ਪੜਾਏ ਸ਼ਬਦਾਂ ਤੇ ਅਮਲ ਨਹੀਂ ਕਰਦੇ ਉਹ ਮਹਿਜ਼ ਬੁਲਾਰੇ ਹੁੰਦੇ ਹਨ। ਜੋ ਲੋਕ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਆਪਣੇ ਕਿਰਦਾਰ ਦੀ ਉਸਾਰੀ ਤੋਂ ਅਵੇਸਲੇ ਰਹਿੰਦੇ ਹਨ ਉਹ ਸੱਚ ਤੱਕ ਨਹੀਂ ਪਹੁੰਚ ਸਕਦੇ। ਵਿਚਾਰ ਪੁਆਇੰਟ ਦੌਰੇਨ ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਡੋਲ ਰੱਤ ਤੇ ਖਾ ਪੱਤ
1: ਇਸ ਦਾ ਭਾਵ ਹੈ ਕਿ ਮਿਹਨਤ ਨਾਲ ਹੀ ਸਭ ਕੁਝ ਮਿਲ ਸਕਦਾ ਹੈ ਬਿਨਾਂ ਮਿਹਨਤ ਤੋਂ ਕੁਝ ਵੀ ਨਹੀਂ ਮਿਲਦਾ
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੀਤਕਾਰ ਜੱਗਾ ਰੰਗੂਵਾਲ। ਮੇਰੇ ਵੱਲੋਂ ਹਰਮਨ ਰੇਡੀਓ ਨੂੰ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੀ ਬਹੁਤ ਹੀ ਸੇਵਾ ਕੀਤੀ ਹੈ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੀ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਸਤਿ ਸ਼੍ਰੀ ਅਕਾਲ ਮੈਂ ਰੋਹਿਤ ਕੌਸ਼ਿਕ ਕਿੱਸਾ ਪੰਜਾਬ ਦਾ ਗੀਤਕਾਰ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੋਸਤੋ ਮੇਰਾ ਮੰਨਣਾ ਹੈ ਕਿ ਇੱਕ ਮਨੁੱਖ ਇੱਕ ਚੰਗਾ ਮਨੁੱਖ ਚੰਗਾ ਸਮਾਜ ਤੇ ਚੰਗਾ ਸੰਸਾਰ ਸਿਰਜਣ ਲਈ ਹਰੇਕ ਵਿਅਕਤੀ ਦਾ ਹਰੇਕ ਮਨੁੱਖ ਦਾ ਆਪਣਾ ਇੱਕ ਮੂਲ ਜੋ ਹੈ ਫਰਜ਼ ਹੁੰਦਾ ਹੈ ਮੂਲ ਫਰਜ਼ ਨੂੰ ਪਛਾਣਨ ਦੀ ਲੋੜ ਹੈ ਜਿਸ ਥਾਂ ਤੇ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਜੋ ਵੀ ਬੈਟਰ ਹੈ ਜੋ ਵੀ ਚੰਗਾ ਹੈ ਜੋ ਇੱਕ ਚੰਗਾ ਸਮਾਜ ਸਿਰਜਣ ਲਈ ਤੁਹਾਡਾ ਰੋਲ ਹੈ ਉਹ ਤੁਹਾਨੂੰ ਅਦਾ ਕਰਨਾ ਚਾਹੀਦਾ ਹੈ ਚਾਹੇ ਉਹ ਕਿਰਤ ਹੈ ਚਾਹੇ ਉਹ ਮਜ਼ਦੂਰੀ ਹੈ ਚਾਹੇ ਹੱਥਾਂ ਦੀ ਕਿਰਤ ਹੈ ਚਾਹੇ ਕੋਈ ਕਲਾ ਹੈ ਕੋਈ ਵੀ ਹੁਨਰ ਹੈ ਉਸ ਤੁਹਾਨੂੰ ਇੱਕ ਚੰਗਾ ਮਨੁੱਖ ਪੈਦਾ ਕਰਨ ਦਾ ਸਿਰਜਣ ਕਰਨ ਦਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਤੇ ਅਸੀਂ ਇਸੇ ਪਾਸੇ ਲੱਗੇ ਹੋਏ ਹਾਂ ਮੈਂ ਸਮਝਦਾ ਜਿੱਦਣ ਅਸੀਂ ਇੱਕ ਚੰਗਾ ਸਮਾਜ ਸਿਰਜਣ ਵੱਲ ਆਪਣੇ ਕੁਝ ਵੀ ਕਦਮ ਵਧਾ ਸਕੇ ਤਾਂ ਉਹ ਵੀ ਮੇਰਾ ਇੱਕ ਵਧੀਆ ਫਰਜ਼ ਹੋਊਗਾ ਜੋ ਮੈਂ ਨਿਭਾ ਸਕਾਂ।

0: ਅਜੋਕੇ ਸਮਿਆਂ ਦੇ ਖੂਬਸੂਰਤ ਸ਼ਾਇਰੀ ਕਰ ਰਹੇ ਹਰਮਨਜੀਤ ਨੂੰ ਯਾਦ ਕਰਦੇ ਹਾਂ ਕਿ ਖੂਹਾਂ ਦਾ ਪਾਣੀ ਉਤਾਹਾਂ ਨੂੰ ਚੜਾਇਆ ਜੰਮੀ ਸਿਆਲਾਂ ਚ ਹੀਰ ਨੀ ਖੂਹਾਂ ਦਾ ਪਾਣੀ ਉਤਾਹਾਂ ਨੂੰ ਚੜਾਇਆ ਜੰਮੀ ਸਿਆਲਾਂ ਚ ਹੀਰ ਨੀ ਜਿਨ੍ਹਾਂ ਦੀਆਂ ਲੇਖਾਂ ਵਿਚ ਰੜੀਆਂ ਜ਼ਮੀਨਾਂ ਪੱਤਣਾਂ ਤੇ ਬਣ ਗਏ ਵਜ਼ੀਰ ਨੇ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਜੀ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਅੱਖੀ ਵੇਖ ਕੇ ਮੱਖੀ ਨਹੀਂ ਖਾਧੀ ਜਾਂਦੀ।
1: ਕਿਸੇ ਮਾੜੇ ਬੰਦੇ ਦੇ ਐਬ ਜਾਣਦਿਆਂ ਹੋਇਆਂ ਉਹਦੇ ਨਾਲ ਸਾਂਝ ਨਹੀਂ ਪਾਈ ਜਾ ਸਕਦੀ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

0: ਕਹਾਣੀਆਂ ਉਹ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ
1: ਜੁੜੇ ਰਹੋ ਹਨਮਰ ਰੇਡੀਓ ਨਾਲ।

0: ਪਹਿਲਾਂ ਸਿੱਪੀਆਂ ਦੇ ਮੋਤੀ ਮਿਲਣ ਪਿੱਛੋਂ ਜਾ ਕੇ ਰਾਣੀਆਂ ਨੂੰ ਜਾਨਾ ਹੀਲ ਜੋ ਟਾਣੀਆਂ ਫੁੱਲ ਟੁੱਟਣ ਓਯੋ ਮਾਣ ਦੇ ਸੇਜਾਂ ਸੁਹਾਣੀਆਂ ਨੂੰ ਇੱਕ ਖੰਡੇ ਵਾਲਾ ਦੂਜਾ ਤੀਰ ਵਾਲਾ ਜੱਗ ਪੂਜਦਾ ਸਿਰਾਂ ਦੇ ਦਾਨੀਆਂ ਨੂੰ ਪੁੱਤ ਖਾੜਕੂ ਗੁਰੂ ਗੋਬਿੰਦ ਸਿੰਘ ਦੇ ਮੋਰਾਂ ਬਾਲੀਆਂ ਹੱਸ ਕੇ ਦੇਣ ਕੁਰਬਾਨੀਆਂ ਨੂੰ ਪੁੱਤ ਖਾੜਕੂ ਕਲਗੀਆਂ ਬਾਲੜੇ ਦੇ ਦੇਸ ਕੌਮ ਲਈ ਦੇਣ ਕੁਰਬਾਨੀਆਂ ਨੂੰ ਪਿਆਰੇ ਖਾਲਸਾ ਜੀ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਸ ਕੌਮ ਤੋਂ ਪਿਤਾ ਵਾਰ ਦਿੱਤਾ ਮਾਤਾ ਵਾਰ ਦਿੱਤੀ ਮਾਮੇ ਵਾਰ ਦਿੱਤੇ ਭੂਆ ਦੇ ਪੁੱਤ ਵਾਰ ਦਿੱਤੇ ਓਏ ਆਪਣੇ ਨੂਰੇ ਨਜ਼ਰ ਲਖਤੇ ਜਿਗਰ ਦੋ ਚਮਕੌਰ ਵਿੱਚ ਦੋ ਸਰਹੰਦ ਦੀਆਂ ਨੀਹਾਂ ਵਿੱਚ ਖਿਲਾਰ ਦਿੱਤੇ ਖਾਲਸਾ ਜੀ ਸ਼ਾਇਰ ਲਿਖਦਾ ਜੇ ਨਾ ਦਸਮੇਸ਼ ਪਿਤਾ ਪਿਤਾ ਦਿੱਲੀ ਵਾਰ ਤੋਂ ਤੂੰ ਤਿਲਕ ਅਤੇ ਜੰਝੂ ਦੱਸ ਕੇਸ ਨੇ ਬਚਾਉਣਾ ਸੀ ਜੇ ਨਾ ਦਸਮੇਸ਼ ਪਿਤਾ ਸਾਜ ਦਾ ਪਿਆਰੇ ਪੰਜ ਕੰਘਾ ਕੜਾ ਹੋਇਆ ਗਾਤਰਾ ਕਛਹਿਰਾ ਕੇ ਨਾ ਪਾਉਣਾ ਸੀ ਜੇ ਨਾ ਦਸਮੇਸ਼ ਪਿਤਾ ਵਾਰ ਤੋਂ ਦੁਲਾਰੇ ਚਾਰੇ ਮਾਛੀ ਵਾਲੇ ਜੰਗਲ ਚ ਪੁੰਜੇ ਰੜਈ ਕਹਿੰਦੇ ਸੌਣਾ ਸੀ ਮੰਦਰ ਸ਼ਿਵਾਲੇ ਗੁਰਦੁਆਰੇ ਨਾ ਨਜ਼ਰ ਆਉਂਦੇ ਓਏ ਕਿਸੇ ਰਾਗੀ ਢਾਡੀ ਨੇ ਸਟੇਜ ਤੇ ਨਾ ਗਾਉਣਾ ਸੀ ਇੱਕ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਓਏ ਜੋ ਸਿੱਖੀ ਨੂੰ ਮਕਾਉਣ ਵਾਸਤੇ ਝੁਕਾਉਣ ਵਾਸਤੇ ਯਤਨ ਕਰਦੀਆਂ ਰਹੀਆਂ ਤੇ ਅੱਜ ਵੀ ਯਤਨਸ਼ੀਲ ਨੇ ਪਾਪੀ ਔਰੰਗਜ਼ੇਬ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਲਵਾਰ ਦੇ ਡਰਾਵੇ ਦੇ ਕੇ ਕਹਿੰਦਾ ਸੀ ਇਸ ਦੇ ਜ਼ੋਰ ਨਾਲ ਮੈਂ ਸਾਰੇ ਹਿੰਦੂ ਮੁਸਲਮਾਨ ਬਣਾ ਦਿਆਂਗਾ ਗੁਰੂ ਤੇਗ ਬਹਾਦਰ ਜੀ ਨੇ ਗਰਜ ਕੇ ਲਲਕਾਰ ਕੇ ਕਿਹਾ ਸੀ ਓਏ ਔਰੰਗਜ਼ੇਬ ਕਿਹੜੀ ਤੇਗ ਦੇ ਡਰਾਵੇ ਦੇ ਨਾ ਮੈਨੂੰ ਤੇਗ ਬਹਾਦਰ ਕਹਿੰਦੇ ਆ ਓਏ ਮੈਂ ਹਾਂ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲਿਆ ਸੌ ਤੇਗਾਂ ਓਏ ਮੈਨੂੰ ਲੱਗ ਓਏ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਬੇਖ ਬਾਪੂ ਦੇ ਪੈਂਦੀਆਂ ਦੋ ਤੇਗਾਂ ਓਏ ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰੇ ਪਰਖ ਦਾ ਤੇਰਾ ਪਿਓ ਤੇਗਾਂ ਹੁਣ ਵੀ ਵੇਖ ਲਈ ਆਉਂਦੇ ਭਵਿੱਖੀ ਅੰਦਰ ਓਏ ਮੇਰੇ ਪੁੱਤਰ ਨੇ ਬਾਹਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਇਹੋ ਜੀ ਤੇਗ ਨਿਕਲੂ ਉਹ ਲੱਖਾਂ ਲਊਗੀ ਤੇਰੀਆਂ ਖੋ ਤੇਗਾਂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਬਾਬੀ ਵਜ਼ੀਰ ਖਾਨ ਨੂੰ ਲਲਕਾਰ ਕੇ ਬੰਗਾਰ ਕੇ ਉਹਨਾਂ ਵੀ ਆਖਿਆ ਸੀ ਓਏ ਵਜ਼ੀਰਿਆ ਤੂੰ ਕਹਿੰਦਾ ਇਸਲਾਮ ਦੇ ਧਾਰਨੀ ਬਣ ਜਾ ਓਏ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹਾਂ ਸਾਡੇ ਵੱਡਿਆਂ ਨੇ ਸਿਰ ਕਟਵਾ ਦਿੱਤੇ ਪਰ ਧੌਣਾ ਝੁਕਾਈਆਂ ਨਹੀਂ ਓਏ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਆਲੀ ਉਦੋਂ ਵੀ ਸੀ ਆਲੀ ਅਜੇ ਵੀ ਏ ਜਿਹਦੇ ਵਿੱਚ ਨਾ ਭੈ ਤੇ ਭਰਮੇ ਆਵੇ ਖਾਲੀ ਉਦੋਂ ਵੀ ਸੀ ਖਾਲੀ ਅਜੇ ਵੀ ਏ ਹੱਸ ਹੱਸ ਕੇ ਸਿੱਖੀ ਲਈ ਮਰਨ ਵਾਲਾ ਝਾਲੀ ਉਦੋਂ ਵੀ ਸੀ ਝਾਲੀ ਅਜੇ ਵੀ ਏ ਤੇਰੇ ਵਰਗੇ ਦੁਸ਼ਟ ਨੂੰ ਸੋਧਣੇ ਦਾ ਬਾਲੀ ਉਦੋਂ ਵੀ ਸੀ ਬਲ ਅਜੇ ਵੀ ਏ ਖਾਲਸਾ ਜੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰਨਾ ਚਾਹਿਆ ਸਿੱਖਾਂ ਨੂੰ ਮੁਕਾਉਣਾ ਚਾਹਿਆ ਓਏ ਗੁਰੂ ਗੋਬਿੰਦ ਸਿੰਘ ਦੇ ਲਾਲ ਸੀਸ ਤਲੀ ਤੇ ਧਰ ਕੇ ਰਣ ਵਿੱਚ ਖੰਡੇ ਖੜਕਾਉਂਦੇ ਰਹੇ ਜ਼ਾਲਮਾਂ ਨੂੰ ਲਲਕਾਰ ਕੇ ਬੰਗਾਰ ਕੇ ਕਹਿੰਦੇ ਰਹੇ ਕੱਟ ਦਿਓ ਬੰਦ ਬੰਦ ਚਾੜ ਦਿਓ ਚਰਖੜੀਆਂ ਤੇ ਸਿੰਘਾਂ ਕਦੇ ਮੁੱਕਣਾ ਨਹੀਂ ਓਏ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਨੂੰ ਮੁਕਾਉਣ ਵਾਲਾ ਇਹਨਾਂ ਸਿੰਘਾਂ ਨੂੰ ਝੁਕਾਉਣ ਵਾਲਾ ਖਿਆਲ ਇੱਕ ਜਨੂਨ ਹੈ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ ਓਏ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦੀ ਦਾਸਤਾਨ ਸ਼ਹੀਦਾਂ ਸਿੰਘਾਂ ਦੀ ਵੀਰ ਗਾਥਾ ਵੀਰ ਜੈਸੀ ਵੀ ਤਾਂ ਸੁਣਦੇ ਹੀ ਚੱਲਣਾ
1: ਕੁਰਬਾਨੀ ਸਾਡੇ ਲਈ ਜੀਵਨ ਸੇਧ ਹੈ ਧਰਮ ਦੀ ਬੁਨਿਆਦ ਹੈ ਜਗ ਚਾਨਣ ਹੈ ਚੁੰਬਕੀ ਛੋਹ ਹੈ ਆਤਮਿਕ ਪ੍ਰਕਾਸ਼ ਹੈ ਅੰਮ੍ਰਿਤ ਦਾ ਸੋਮਾ ਹੈ ਆਤਮਿਕ ਦਾਤ ਹੈ ਨਾਮ ਹੈ ਇਸ਼ਟ ਹੈ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ ਹਰਮਨ ਰੇਡੀਓ ਤੇ।
2: ਧਰਤੀ ਤੇ ਅਲੌਕਿਕ ਖੇਡ ਵਰਤ ਰਿਹਾ। ਜੰਗ ਦੇ ਮੈਦਾਨ ਵਿੱਚ ਇੱਕ ਪਾਸੇ 10 ਲੱਖ ਮੁਗਲਾਂ ਦੀ ਫੌਜ ਹੈ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 40 ਸਿੰਘ ਭੁੱਖਣ ਭਾਣੇ ਲੜ ਰਹੇ ਨੇ। ਦਸ਼ਮੇਸ਼ ਪਿਤਾ ਆਪਣੇ ਪੁੱਤਰਾਂ ਨੂੰ ਜੰਗ ਵਿੱਚ ਸ਼ਹੀਦ ਹੋਣ ਲਈ ਥਾਪੜਾ ਦੇ ਕੇ ਇਉਂ ਤੋਂ

ਅੱਜ ਸਮੁੱਚਾ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈ। ਰੋਜ਼ਾਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਬੈਠ ਕੇ ਸਿੱਖੀ ਦੀ ਜਾਚਨਾ ਕਰਦਾ ਹੈ। ਪੰਜ ਪਿਆਰੇ ਵੀ ਜੇ ਅੰਮ੍ਰਿਤ ਪਾਨ ਕਰਾਉਂਦੇ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਗਿਆ ਮੰਗਦੇ ਹਨ। ਸਤਿਗੁਰਾਂ ਕਿਹਾ ਸੀ ਮੇਰਾ ਸਰੀਰ ਪੰਥ ਵਿੱਚ ਤੇ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੀਨ ਹੋ ਰਹੀ ਹੈ ਤੇ ਤੁਹਾਨੂੰ ਮੇਰਾ ਇਹ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਣਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਮਾਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੀ ਜਾ।

0: ਸਤਿਗੁਰਾਂ ਦਾ ਇਤਿਹਾਸ ਪੜ੍ਹੀਏ ਤਾਂ ਹੈਰਾਨਕੁਨ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਕਿਸੇ ਸਾਧੂ ਸੰਤ ਦੀ ਪ੍ਰਸਿੱਧੀ ਹੋ ਜਾਂਦੀ ਹੈ ਤਾਂ ਉਸ ਦਾ ਅਡੰਬਰ ਬਹੁਤ ਹੀ ਵੱਡਾ ਹੋ ਜਾਂਦਾ ਹੈ। ਪਰ ਜਦੋਂ ਸਾਰੇ ਜਗਤ ਵਿੱਚ ਪ੍ਰਸਿੱਧੀ ਹੋ ਗਈ ਤਾਂ ਸਤਿਗੁਰੂ ਨੇ ਸਾਧੂਆਂ ਵਾਲਾ ਪਹਿਰਾਵਾ ਹੀ ਉਤਾਰ ਦਿੱਤਾ। ਜਿੱਥੇ ਕਰਤਾਰਪੁਰ ਵਸਾਇਆ ਸੀ ਉੱਥੇ ਆਸ ਪਾਸ ਕਿਰਸਾਨ ਰਹਿੰਦੇ ਸਨ। ਜੈਸਾ ਪਹਿਰਾਵਾ ਉਹਨਾਂ ਕਿਰਸਾਨਾਂ ਦਾ ਸੀ ਉਹੋ ਜਿਹਾ ਪਹਿਰਾਵਾ ਆਪ ਪਹਿਨ ਲਿਆ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਇਹ ਸ੍ਰਿਸ਼ਟੀ ਜੋ ਮਾਲਕ ਨੇ ਸਾਜੀ ਹੈ ਇਹ ਰੇਤ ਦੀ ਕੰਧ ਵਾਂਗ ਹੈ। ਇਹ ਰੇਤ ਦਾ ਘਰ ਕਦੋਂ ਢਹਿ ਢੇਰੀ ਹੋ ਜਾਵੇ ਪਤਾ ਨਹੀਂ ਲੱਗਦਾ। ਇਹ ਤਾਂ ਇਉਂ ਹੈ ਜਿਵੇਂ ਕਾਗਜ਼ ਪਾਣੀ ਦੀ ਬੂੰਦ ਨਾਲ ਝੱਟ ਗਲ ਜਾਂਦਾ ਹੈ। ਮਿਰਤ ਮੰਡਲ ਜਗ ਸਾਜਿਆ ਜਿਉਂ ਭਾਲੂ ਕੀ ਬਾਰ ਬਿਨਸੁਤ ਬਾਰ ਨਾ ਲੱਗਈ ਜੋ ਕਾਗਦ ਬੁੰਦਾਰ। ਆਪਾਂ ਆਪਣੇ ਬਚਪਨ ਨੂੰ ਯਾਰ ਯਾਦ ਕਰਕੇ ਵੇਖੀਏ ਜਿੱਥੇ ਕਿਤੇ ਵੀ ਗਿੱਲੀ ਰੇਤ ਹੁੰਦੀ ਸੀ ਅਸੀਂ ਆਪਣੇ ਪੈਰ ਉੱਪਰ ਇੱਕ ਘਰ ਜਿਹਾ ਬਣਾ ਲੈਂਦੇ ਸਾਂ। ਛੋਟੇ ਸਨ ਬਹੁਤ ਸੋਹਣਾ ਘਰ ਲੱਗਦਾ ਸੀ ਇਹ ਤੇ ਜਰਾ ਕੁ ਪਾਣੀ ਦੀ ਛੱਲ ਵੱਜਦੀ ਤੇ ਇਹ ਘਰ ਢਹਿ ਢੇਰੀ ਹੋ ਜਾਂਦਾ। ਜੇ ਕਿਤੇ ਪਾਣੀ ਦੀਆਂ ਛੱਲਾਂ ਤੋਂ ਇਹ ਰੇਤ ਦਾ ਘਰ ਬਚ ਵੀ ਜਾਂਦਾ ਤਾਂ ਥੋੜੀ ਦੇਰ ਸੁੱਕਣ ਬਾਅਦ ਰੇਤ ਭੁਰ ਜਾਂਦੀ ਤੇ ਘਰ ਢਹਿ ਢੇਰੀ ਹੋ ਜਾਂਦਾ। ਸਤਿਗੁਰੂ ਨਾਨਕ ਪਾਤਸ਼ਾਹ ਆਪਣੇ ਚੌਥੇ ਜਾਮੇ ਵਿੱਚ ਰਾਗ ਬਿਲਾਵਲ ਵਿੱਚ ਇਸ ਦ੍ਰਿਸ਼ਟਾਂਤ ਬਾਰੇ ਇਉਂ ਬਖਸ਼ਿਸ਼ ਕਰਦੇ ਨੇ। ਮਨ ਹੱਠ ਕਰਮ ਕਰੇ ਅਭਿਮਾਨੀ ਜਿਉਂ ਬਾਲਕ ਬਾਲੂ ਘਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਕਿਨ ਮੈਂ ਭਿੰਨ ਭਿੰਨ ਢਹਿ ਪਈਆ। ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਸਤਿਗੁਰੂ ਜੀ ਹੋਰ ਖੁਲਾਸਾ ਕਰਦੇ ਨੇ ਕਿ ਸੰਸਾਰ ਸਮੁੰਦਰ ਵੀ ਤਾਂ ਉਹ ਮਾਲਕ ਦਾ ਘਰ ਹੈ। ਉਹ ਆਪ ਹੀ ਇਸ ਵਿੱਚ ਖੇਡਾਂ ਖੇਡ ਰਿਹਾ ਹੈ। ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਵਿੱਚ ਮਿਲ ਜਾਂਦੀਆਂ ਹੋਣ ਇਵੇਂ ਮਾਲਕ ਤੇ ਸੇਵਕ ਵੀ ਆਪਸ ਵਿੱਚ ਅਭੇਦ ਹੋ ਜਾਂਦੇ ਨੇ। ਹਰ ਸਰ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖਲਈਆ ਜਿਉਂ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਸਾਡੇ ਜੀਵਨ ਨੂੰ ਸੇਧ ਦੇਣ ਵਾਲੀ ਹੈ। ਪਰ ਸਲੋਕਾਂ ਵਿੱਚ ਜਦੋਂ ਅੰਤਲੇ ਸਲੋਕ ਵਾਰਾਂ ਤੇ ਵਧੀਕ ਸਿਰਲੇਖ ਅਧੀਨ ਨਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਤੇ ਪਹੁੰਚਦੇ ਹਾਂ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਆਮ ਸੰਗਤ ਇਸ ਨੂੰ ਬੜੇ ਚਾਅ ਨਾਲ ਸੁਣਦੀ ਹੈ ਕਿਉਂਕਿ ਬਾਣੀ ਬੜੀ ਸਰਲ ਭਾਸ਼ਾ ਵਿੱਚ ਛੇਤੀ ਸਮਝ ਆਉਣ ਵਾਲੀ ਸ਼ੈਲੀ ਵਿੱਚ ਲਿਖੀ ਹੋਈ ਹੈ। ਆਮ ਕਰਕੇ ਇਹਨਾਂ ਸਲੋਕਾਂ ਨੂੰ ਭੋਗ ਦੇ ਸਲੋਕ ਕਰਕੇ ਵੀ ਜਾਣਿਆ ਜਾਂਦਾ ਹੈ। ਤਾਂ ਆਓ ਗੁਰੂ ਪਿਆਰਿਓ ਇਸੇ ਰਚਨਾ ਵਿੱਚੋਂ ਆਪਾਂ ਆਪਣੇ ਜੀਵਨ ਦੀ ਜੀਵਨ ਰਚਨਾ ਦੀ ਸੱਚਾਈ ਲੱਭੀਏ ਤੇ ਜੀਵਨ ਰਚਨਾ ਦੀ ਦ੍ਰਿੜਤਾ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਮਧੁਰ ਆਵਾਜ਼ ਹੈ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਜੀ ਦੀ ਤੇ ਕੀਰਤਨ ਦੀ ਟੇਕ ਹੈ ਜਗ ਰਚਨਾ ਸਭ ਝੂਠ ਹੈ

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਵਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਸ ਇਸਨਾਨੀ, ਪ੍ਰਭ ਕੈ ਸਿਮਰਨ ਦਰਗ ਹੈ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪਿਆਰੀ ਸਾਧਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ। ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਪਤੀ ਦਾ ਤੀਸਰਾ ਪਦਾ ਹੈ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 263 ਉੱਤੇ ਸੁਸ਼ੋਭਿਤ ਹੈ ਜੀ। ਕਿਰਪਾਲੂ ਮਹਾਰਾਜ ਕਿਰਪਾ ਕਰਦੇ ਹਨ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਦੁਨੀਆਂ ਦੀਆਂ ਦੌਲਤਾਂ, ਕਰਾਮਾਤਾਂ ਤੇ ਨੌ ਖਜ਼ਾਨੇ ਖੁੱਲ ਜਾਂਦੇ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਵਾਮੀ ਦੇ ਸਿਮਰਨ ਦੁਆਰਾ ਗਿਆਨ ਹੋ ਜਾਂਦਾ ਹੈ, ਬ੍ਰਹਮ ਗਿਆਨ ਹੋ ਜਾਂਦਾ ਹੈ, ਧਿਆਨ ਲੱਗਣ ਲੱਗ ਜਾਂਦਾ ਹੈ ਅਤੇ ਤਤ ਬੁੱਧੀ ਵਿਵੇਕ ਹੋ ਜਾਂਦੀ ਹੈ, ਗ੍ਰੰਥਾਂ ਦਾ ਸਾਰ ਤਤ ਸਮਝ ਆ ਜਾਂਦਾ ਹੈ। ਪ੍ਰਭ ਕੈ ਸਿਮਰਨ ਸਭ ਕੇ ਸੁਝ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭੂ ਦੇ ਸਿਮਰਨ ਦੇ ਵਿੱਚ ਹੀ ਜਪ ਤਪ ਤੇ ਸਾਰੀਆਂ ਉਪਾਸ਼ਨਾਵਾਂ ਆ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭੂ ਦੇ ਸਿਮਰਨ ਕਰਨ ਨਾਲ ਦੂਜਾ ਭਾਉ ਦੂਰ ਹੋ ਜਾਂਦਾ ਹੈ, ਕੇਵਲ ਇੱਕ ਪ੍ਰਭੂ ਚ ਧਿਆਨ ਲੱਗਣ ਲੱਗ ਜਾਂਦਾ ਹੈ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ। ਪ੍ਰਭੂ ਦੇ ਸਿਮਰਨ ਨਾਲ ਤੀਰਥਾਂ ਦਾ ਇਸ਼ਨਾਨ ਘਰ ਬੈਠੇ ਹੀ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਦਰਗਿਆ ਮਾਨੀ। ਪ੍ਰਭੂ ਦੇ ਸਿਮਰਨ ਨਾਲ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਹਰ ਪੂੰਜੀ ਸੰਚ ਕਰੋ ਵਿਹਾਰ, ਹੀਆਂ ਸੁਖ ਦਰਗਿਆ ਜੈਕਾਰ। ਹਰੀ ਦੇ ਨਾਮ ਦੀ ਸਵਾਸ ਸਵਾਸ ਚ ਆਪਾਂ ਜਪਦੇ ਹਾਂ, ਉਹਨੂੰ ਪੂੰਜੀ ਇਕੱਠੀ ਕਰਨੀ ਕਹਿੰਦੇ ਹਨ। ਮਹਾਰਾਜ ਕਿਰਪਾ ਕਰ, ਹਰ ਪੂੰਜੀ ਸੰਚੋ ਇਹਨੂੰ ਇਕੱਠੀ ਕਰੋ ਤੇ ਕਰੋ ਵਪਾਰ, ਇਹਦਾ ਵਪਾਰ ਵੀ ਕਰੋ, ਪਰ ਇਹਦੇ ਵਿੱਚ ਕੋਈ ਲੈਣ ਦੇਣ ਨਾ ਹੋਵੇ, ਪੈਸਾ ਧੇਲਾ ਨਾ ਹੋਵੇ, ਪ੍ਰੇਮ ਦੇ ਨਾਲ ਇਹਦਾ ਵਪਾਰ ਕਰੋ। ਦੱਸੋ ਕਿਸੇ ਨੂੰ ਜਿਹੜਾ ਜੁਗਿਆਸੂ ਪੁੱਛਣ ਵਾਲਾ, ਜਿਹੜਾ ਹਰ ਪੂੰਜੀ ਸੰਚੋ ਕਰੋ ਵਿਹਾਰ, ਈਹਾਂ ਸੁੱਖ ਦਰਗਹਿ ਜਕਾਰ। ਤੁਹਾਨੂੰ ਇੱਥੇ ਵੀ ਥੋੜਾ ਸਤਿਕਾਰ ਹੋਏਗਾ, ਦਰਗਾਹ ਦੇ ਵਿੱਚ ਵੀ ਸਤਿਕਾਰ ਹੋਏਗਾ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਪ੍ਰਭੂ ਦੇ ਸਿਮਰਨ ਨਾਲ ਇਸ ਤੋਂ ਭਲਾ ਹੀ ਹੋਏਗਾ, ਜੋ ਕੁਛ ਇਹਦੇ ਨਾਲ ਹੋਏਗਾ ਉਹਨੂੰ ਵੀ ਇਹ ਰਜਾ ਕਰਕੇ ਮੰਨੇਗਾ। ਪ੍ਰਭ ਕੈ ਸਿਮਰਨ ਸੁਫਲ ਫਲਾ। ਪ੍ਰਭੂ ਦੇ ਸਿਮਰਨ ਨਾਲ ਅਭਿਆਸੀ ਸੋਹਣਾ ਸੁਨੱਖਾ ਨੂਰ ਆ ਜਾਂਦਾ ਹੈ, ਚਿਹਰੇ ਤੇ ਫਲਦਾ ਫੁੱਲਦਾ ਹੈ। ਸੇ ਸਿਮਰਹਿ ਜਿਨ ਆਪ ਸਿਮਰਾਏ। ਮਹਾਰਾਜ ਸਿਮਰਨ ਦੀ ਹੀ ਗੱਲ ਵਾਰ ਵਾਰ ਕਰਕੇ ਆਖਿਰ ਚ ਕਿਰਪਾ ਕਰਦੇ ਨੇ, ਭਾਈ ਸਿਮਰਨ ਸਭ ਤੋਂ ਉੱਚਾ ਹੈ, ਸਿਮਰਨ ਨਾਲ ਬਹੁਤ ਬਰਕਤਾਂ ਹੁੰਦੀਆਂ ਹਨ, ਪਰ ਸਿਮਰਨ ਕਰਦਾ ਕੌਣ ਹੈ? ਸੇ ਸਿਮਰੇ ਜਿਨ ਆਪ ਸਿਮਰਾਏ। ਸਿਮਰਨ ਉਹ ਕਰਦੇ ਹਨ ਜਿਸ ਤੇ ਉਹ ਦਇਆ ਕਰਦਾ ਹੈ। ਦੁਨੀਆਂ ਦੀ ਧਨ ਦੌਲਤ, ਬੱਚੇ ਬੱਚੀਆਂ, ਮੁੰਡੇ ਕੁੜੀਆਂ, ਦੌਲਤਾਂ, ਸ਼ੋਹਰਤਾਂ, ਇੱਜ਼ਤਾਂ, ਵੱਡੇ ਵੱਡੇ ਅਹੁਦੇ।
0: ਕਥਾ ਵਿਚਾਰ ਸਰਵਨ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਨ ਕਰ ਸਕਦੇ ਹੋ।
2: ਭਿੰਨੀ ਰਹਿਣ ਲੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਸਿੱਖੀ ਵਿਚ ਅੰਮ੍ਰਿਤ ਵੇਲੇ ਦੀ ਬਹੁਤ ਮਹਾਨਤਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰਾਗੌੜੀ ਵਿਚ ਧੰਨ ਗੁਰੂ ਰਾਮਦਾਸ ਜੀ ਨੇ ਸਿੱਖ ਲਈ ਅੰਮ੍ਰਿਤ ਵੇਲੇ ਦਾ ਪੂਰਾ ਪੂਰਾ ਟਾਈਮ ਟੇਬਲ ਉਲੀਕ ਦਿੱਤਾ ਹੈ। ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਪਹਿਲੀ ਪੰਕਤੀ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਦੀ ਹੈ। ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਏ। ਹੁਣ ਅਗਲਾ ਉਦਮ ਇਹ ਹੈ ਕਿ ਸਰੀਰਕ ਤੇ ਆਤਮਕ ਇਸ਼ਨਾਨ ਕਰਨਾ ਹੈ। ਉਸ ਤੋਂ ਅੱਗੇ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੋਖ ਲਹਿ ਜਾਵੇ। ਫਿਰ ਜਦੋਂ ਗੁਰਬਾਣੀ ਦੇ ਉਪਦੇਸ਼ ਕਮਾਵੇਂਗਾ ਤਾਂ ਤੈਨੂੰ ਪਾਪਾਂ ਦੋਖਾਂ ਤੋਂ ਮੁਕਤੀ ਮਿਲੇਗੀ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਫਿਰ ਦਿਨ ਦੇ ਚੜ੍ਹਾ ਨਾਲ ਸੰਗਤ ਵਿਚ ਜੁੜਨਾ, ਗੁਰਬਾਣੀ ਗਾਉਣੀ ਤੇ ਸੁਣਨੀ, ਜੋ ਸਾਹਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਤਾਂ ਸਤਿਗੁਰੂ ਕਹਿੰਦੇ, ਇਹ ਗੁਰਸਿੱਖ ਦਾ ਦਿਹਾੜਾ ਸਵਾਸ ਸਵਾਸ ਮਾਲਕ ਦੀ ਯਾਦ ਵਿਚ ਜਦੋਂ ਗੁਜ਼ਰੇਗਾ ਤਾਂ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਾਉਂਦਾ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਪਰ ਇਹ ਸਾਰੀ ਖੇਡ ਤਾਂ ਹੀ ਵਰਦੀ ਹੈ ਜਿਨ੍ਹਾਂ ਉੱਤੇ ਮਾਲਕ ਦੀ ਮਿਹਰ ਹੋਵੇ ਤੇ ਉਹਨਾਂ ਨੂੰ ਹੀ ਗੁਰੂ ਦਾ ਉਪਦੇਸ਼ ਸੁਣਨ ਦਾ ਮੌਕਾ ਮਿਲਦਾ ਹੈ। ਤੇ ਸਤਿਗੁਰੂ ਜੀ ਆਪਣੀ ਮੋਹਰ ਲਾ ਕੇ ਫਰਮਾਨ ਕਰਦੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹੁਣ ਅਸੀਂ ਜੋ ਸ਼ਬਦ ਕੀਰਤਨ ਰੂਪ ਵਿੱਚ ਸਰਵਣ ਕਰਾਂਗੇ ਉਹ ਵੀ ਗੁਰਸਿੱਖ ਦੀ ਐਸੀ ਭਾਵਨਾ ਦੀ ਝਲਕ ਦਿੰਦਾ ਹੈ। ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੇ, ਕਰ ਸੰਤਨ ਕਾ ਚੇਰਾ। ਪ੍ਰਹਤੈ ਕਾਲ ਲਗੋ ਜਨ ਚਰਨੀ, ਨਿਸਬਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ। ਸਾ ਸਾ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੇਰਾ, ਆਨੰਦ ਨਾਨਕ ਇਹ ਲਈਐ। ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 533 ਉੱਪਰ ਰਾਗ ਦੇਵ ਗੰਧਾਰੀ ਵਿਚ ਸੁਸ਼ੋਭਿਤ ਹੈ। ਰਾਗ ਦੇਵ ਗੰਧਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਤਰਤੀਬ ਵਿਚ ਛੇਵਾਂ ਰਾਗ ਹੈ। ਇਸ ਰਾਗ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਅਧੀਨ ਚੌਥੇ ਮਹੱਲੇ ਦੇ 6 ਤੇ ਪੰਜਵੇਂ ਮਹੱਲੇ ਦੇ 38 ਤੇ ਨਵੇਂ ਮਹੱਲੇ ਦੇ 3 ਸ਼ਬਦ ਦਰਜ ਨੇ। ਰਾਗ ਦੇਵ ਗੰਧਾਰੀ ਨੂੰ ਸਵੇਰੇ 6 ਵਜੇ ਤੋਂ 9 ਵਜੇ ਵਾਲੇ ਪਹਿਰ ਵਿਚ ਗਾਇਨ ਕਰਨ ਦੀ ਮਾਨਤਾ ਹੈ। ਤਾਂ ਆਓ ਗੁਰੂ ਪਿਆਰਿਓ ਸਰਵਣ ਕਰਦੇ ਹਾਂ ਪ੍ਰੋਫੈਸਰ ਪਰਮਜੋਤ ਸਿੰਘ ਜੀ ਦੀ ਆਵਾਜ਼ ਵਿਚ ਤੰਤੀ ਸਾਜਾਂ ਦੀ ਤਨਕਾਰ ਵਿਚ ਇਹ ਸ਼ਬਦ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੇ, ਕਰ ਸੰਤਨ।

0: इस बारे कोई दो मत नहीं कि धर्म जब मुर्दा हो जाता है तो कर्म कांड बन जाता है। कर्म कांड विच कोई जिंद जान नहीं हुंदी, जिउंदे जागदे धर्मी बनने वास्ते सिर तली ते धरना पैंदा है। विचार ज्ञानी जसवंत सिंह परवाना, सोने विचारां लई जुड़े रहो हरमन रेडियो नाल।
1: कुदरत कीम ना जानिया वड्डा वेह परवाह, कर बंदे तू बंदगी जिचर कट मैं सहा। आपां गुरबाणी राही इहो ही तां सिद्ध लैंदे आ ना कि इस संसार विच मनुखा जन्म मिलन दा मकसद भी है, निशाना भी है कुछ। कि ये निशाना माया है या धन दौलत है? नहीं, ਇਹ ਤਾਂ ਨਾਲ ਨਹੀਂ ਨਿਭਣਗੇ। ਕੀ ਘਰ ਪਰਿਵਾਰ ਹੈ ਤੇ ਇਹ ਕਿਹੜਾ ਨਾਲ ਜਾਣਗੇ? ਤੇ ਫਿਰ ਕੀ ਮਕਸਦ ਹੋਣਾ ਚਾਹੀਦਾ ਹੈ ਸਾਡੇ ਮਨੁੱਖਾ ਜਨਮ ਦਾ? ਸਤਿਗੁਰ ਇਸ ਬਾਬਤ ਬਖਸ਼ਿਸ਼ ਕਰਦੇ ਨੇ ਕਿ ਬੰਦਾ ਇਹ ਜਿਹੜਾ ਨਾਮ ਹੈ ਨਾ ਉਹ ਜਪਣਾ ਹੈ। ਤੂੰ ਬੰਦਾ ਹੈ ਤੇ ਬੰਦਗੀ ਬੰਦਗੀ ਕਰਨਾ ਹੈ, ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ ਹੈ। ਉਹ ਵੀ ਉਸ ਪਾਰ ਬ੍ਰਹਮ ਦੀ ਜਿਸ ਦੀ ਕੁਦਰਤ ਦੇ ਵਿਸਥਾਰ ਬਾਰੇ ਕੋਈ ਨਹੀਂ ਜਾਣਦਾ। ਹੁਣ ਝੱਟ ਹੀ ਸਾਡੇ ਹਿਰਦਿਆਂ ਵਿੱਚ ਇੱਕ ਸਵਾਲ ਉਤਪੰਨ ਹੋ ਜਾਂਦਾ ਹੈ ਕਿ ਪੈਸਾ ਧੇਲਾ ਜੋੜ ਕੇ ਤਾਂ ਸਾਡਾ ਘਰ ਮਹਿਲ ਵਰਗਾ ਹੋ ਸਕਦਾ ਹੈ, ਸਾਡੇ ਕੋਲ ਬਹੁਤ ਵੱਡੀ ਕਾਰ ਹੋ ਸਕਦੀ ਹੈ, ਵੱਡਾ ਕਾਰੋਬਾਰ ਹੋ ਸਕਦਾ ਹੈ, ਵੱਡਾ ਅਹੁਦਾ ਰੁਤਬਾ ਹੋ ਸਕਦਾ ਹੈ, ਤਾਂ ਬੰਦਗੀ ਨਾਲ ਕੀ ਮਿਲੇਗਾ? ਭਗਤ ਕਬੀਰ ਜੀ ਨੂੰ ਪੁੱਛ ਲੈਂਦੇ ਹਾਂ, ਉਹ ਇਉਂ ਬਖਸ਼ਿਸ਼ ਕਰਦੇ ਨੇ, ਕਬੀਰ ਅੱਲੇ ਕੀ ਕਰ ਬੰਦਗੀ ਜੈ ਸਿਮਰਤ ਦੁੱਖ ਜਾਏ, ਦਿਲ ਮੇਂ ਸਾਈ ਪ੍ਰਗਟੈ ਬੁਝੈ ਬਲੰਤੀ ਨਾ। ਉਹ ਗੁਰੂ ਪਿਆਰਿਆ ਆਤ੍ਰਿਸ਼ਨਾ ਤੇ ਮਨਸਾ ਦੀ ਅੱਗ ਤੋਂ ਵੱਧ ਤੋਂ ਵੱਧ ਮਾਇਆ ਇਕੱਠੀ ਕਰ ਲੇਗਾ ਨਾ। ਜਿਉਂ ਜਿਉਂ ਅਸੀਂ ਸਿੱਧੇ ਅਸਿੱਧੇ ਢੰਗ ਨਾਲ ਮਾਇਆ ਕਮਾਉਂਦੇ ਹਾਂ ਅਤੇ ਸੁੱਖਾਂ ਦੇ ਦੁਨਿਆਵੀ ਸਾਧਨ ਖਰੀਦਦੇ ਹਨ ਤੇ ਸੁੱਖਾਂ ਦੇ ਨਾਲ ਨਾਲ ਦੁੱਖ ਵੀ ਸਾਨੂੰ ਆ ਘੇਰਦੇ ਨੇ, ਕਿਉਂ ਨਾ ਸਿੱਧਾ ਹੀ ਸੁੱਖਾਂ ਦੇ ਦਾਤੇ ਅਕਾਲ ਪੁਰਖ ਨਾਲ ਸਾਂਝ ਪਾਈਏ। ਭਾਈ ਨੰਦ ਲਾਲ ਜੀ ਵੀ ਜ਼ਿੰਦਗੀ ਨਾਮਾ ਵਿੱਚ ਸਾਨੂੰ ਤਾਕੀਦ ਕਰਦੇ ਨੇ, ਰੂਜੋ ਸ਼ਬ ਦਰ ਬੰਦਗੀ ਵਾਸ਼ੰਦ ਸ਼ਾਦ, ਬੰਦਗੀ ਓ ਬੰਦਗੀ ਜਾਦੋ ਜਾਦ। ਹੇ ਪਵਿੱਤਰ ਰੂਹ, ਹਰ ਵੇਲੇ ਸੁੱਖਾਂ ਦੇ ਦਾਤੇ ਨੂੰ ਯਾਦ ਰੱਖਿਆ ਕਰ। ਇਸ ਕੰਮ ਲਈ ਉਸਦੀ ਯਾਦ, ਉਸਦੀ ਸੱਚੀ ਯਾਦ ਵਿੱਚ ਹੀ ਰਹਿਣਾ ਤੇਰੀ ਬੰਦਗੀ ਹੈ। ਤਾਂ ਗੁਰੂ ਪਿਆਰਿਓ, ਰਾਗ ਗੌੜੀ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਦਾ ਬੰਦਗੀ ਬਾਰੇ ਇੱਕ ਸ਼ਬਦ ਹੈ, ਉਹ ਸਰਵਣ ਕਰਦੇ ਹਾਂ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਅੱਜ ਇਹ ਸ਼ਬਦ ਸਰਵਣ ਕਰ ਆ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਆਓ ਸਰਵਣ ਕਰੀਏ ਬੰਦੇ ਬੰਦਗੀ ਇਖਤਿਆਰ।

0: हुण पेश है हरमन रेडियो दे न्यूज़ डेस्क तो इस घंटे दियां खबरां दा बुलेटिन। वर्ल्ड न्यूज़ विच तुहाडा स्वागत। दुनिया भर दियां खबरां दा बुलेटिन लैके हाजिर है हरमन रेडियो आस्ट्रेलिया दी न्यूज़ टीम। पहला चोणवीआं खबरां।
1: मिडटर्म चोणां दौरान डेमोक्रेट्स अते रिपब्लिकना नू डाटा सेंटरां दा विरोध किवें नेड़े लिया रहा है। नोबल शांति पुरस्कार जेतु नवी पिल्ले ने नस्ली वितकरे दे दौर विच कड़े गए अपने मोरी कानूनी करियर बारे चर्चा कीती। हारमूज दी खाड़ी नेड़े दो जहाज डुब्बे। व्यापारक बेड़ियां ते हमले तेज। यूक्रेन दे ड्रोन आपरेशना ते असर। ट्रंप दा पुतिन नाल संबंधा च निग। तिब्बती संसद ने चीन दे लद्दाख दे दावियां नू बेबुनियाद कहा। भारत नू इक चीन नीति रद्द करन दी अपील। ओपने आई ते 8 अमरीकी राज्यां वल्लों चैट जीपीटी कारण होए नुकसान बारे मुकदमे। हुण खबरां विस्थार विच।
2: मिडटर्म चोणां दौरान डेमोक्रेट्स अते रिपब्लिकना नू डाटा सेंटरां दा विरोध किवें नेड़े लिया रहा है। सारे अमरीका विच डेटा सेंटरां दा तेजी नाल वधना इक अचानक राजनीतिक झगड़े दा कारण बन रहा है। स्टर्लिंग वर्जीनिया विच कुदरती गैस टरबाइना ते चलन वाले डेटा सेंटर दे नेड़े रहन वाले लोग लगातार आवाजां तो परेशान हन अते इक पोल विच लगभग 2/3 अमरीकी लोग अपने इलाकियां विच नवे डेटा सेंटर बनाउण दे विरुद्ध हन। डेटा सेंटरां ने कुछ कम्युनिटियां लई बहुत सारी निवेश, उसारी दियां नौकरियां, कुछ स्थाई अहुदे अते वड्डा टैक्स मालिया लियांदा है, पर ओ बहुत ज्यादा बिजली अते ठंडक लई पानी दी वरतों करदे हन। जदों कि ब्रुकिंग संस्था दे अनुसार एक नवा डेटा सेंटर आम तौर ते 100 तो 200 स्थानक नौकरियां पैदा करदा है, जो कि उद्योग दे हमायतियां वल्लों कीते गए दावियां तो घट है। इसलिए अरिजोना ने जुलाई विच नवे डेटा सेंटर प्रोजेक्टां लई नवे टैक्स ब्रेकां ते 3 सालां दा विराम लाया है अते मैरीलैंड दे फ्रेडरिक काउंटी ने एक राज लाभ विश्लेषण दी उड़ीक करदियां नवे विकास नू रोक दिता है।
1: डॉक्टर पिल्ला जिन्हां ने पिछले हफ्ते 2026 दा नोबल शांति पुरस्कार जीतिया ने हाल ही विच आस्ट्रेलिया विच अपना पहला इंटरव्यू दिता, जिस विच उन्हां ने वर्ण भेद दक्षिणी अफ्रीका विच बचपन, कानून विच एक महत्वपूर्ण करियर अते ट्रंप वल्लों उन्हां दियां दयायोग आलोचनावां बारे गल कीती। उन्हां ने दस्या कि किवें उन्हां ने 9 या 10 साल दी उम्र विच स्कूल विच न्याय बारे एक लेख लिखिया सी अते ओ वर्ण भेद दौरान सिर्फ गैर गोरियां लई राखवियां यूनिवर्सिटियां विच ही जा सकदे सन। इंटरनेशनल क्रिमिनल कोर्ट ते अमरीका वल्लों लगाईयां गईयां पाबंदियां बारे बोलदियां डॉक्टर पिल्लाय ने कहा कि 85 साल दी उम्र विच ए सम्मान प्राप्त करके ओ हुण हर सवेर आराम नाल सौ सकदे हन, पर उना ने इस पुरस्कार नाल न्या अंतरराष्ट्री न्या अते कानून दे राज ते ध्यान केंद्रित कीता, जिस बारे उना दा मनना है कि अज दे संसार विच ए खतरे विच हन।
2: हॉर्मूज शिपिंग संकट होर डूंगा हो गया है, क्योंकि पिछले 24 घंटियां दौरान 2 होर जहाज, एक कंटेनर शिप अते एक ड्राई बल्क कैरियर हॉर्मूज दे जलडमरू दे नेड़े वख-वख हमलियां विच डूब गए हन। मारीटाइम अधिकारियां ने बुधवार नूं दस्या कि गल सिद्धी है कि ए हमले बहुत गंभीर हन अते समुद्री सुरक्षा सूत्रां ने दस्या कि GFS प्राइड एक सिंगापुर झंडा कंटेनर शिप जो कि 2824 TEU समान चुक सकदा सी हॉर्मूज दे जलडमरू विच्चों लंघन वेले डुब गया। MPA जो कि मरीटाइम अते पोर्ट अथॉरिटी ऑफ सिंगापुर है ने कहा कि जहाज मंगलवार नूं हॉर्मूज दे जलडमरू विच्चों लंघ रहा सी जदों ए डुब्या। बुधवार नूं एक बयान विच इसने कहा कि GFS प्राइड नूं नुकसान पहुंचिया अते अग लग गई अते उस तो बाद ओ डुब गया। सिंगापुर दा समुद्री अते बंदरगाह अथॉरिटी हॉर्मूज दे जलडमरू विच व्यापारक शिपिंग ते लगातार हमलियां बारे बहुत चिंतित है। पिछले 10 दिनां विच हॉर्मूज दे जलडमरू दे आसपास हमलियां विच वाधा होया है, जिस बारे ईरान दा कहना है कि ओ अमरीका वल्लों अपने बंदरगाहां दी नाकाबंदी अते पिछले महीने लाईयां गईयां सख्त पाबंदियां दे जवाब विच अपने हमलियां दी गति वधा रहा है। जदों कि ईरान अते अमरीका ने मुख तौर ते टैंकरां नूं निशाना बनाया है, माल अते कंटेनर जहाज भी हमलियां दा शिकार होए हन जां डुब गए हन।
1: ਯੂਕਰੇਨ ਦੇ ਡਰੋਨ ਆਪਰੇਸ਼ਨਾਂ ਤੇ ਅਸਰ, ਟਰੰਪ ਦਾ ਪੁਤਿਨ ਨਾਲ ਸਬੰਧਾਂ ਚ ਨਿੱਗ, ਮਸਕ ਦੇ ਸਟਾਰਲਿੰਕ ਤੇ ਲਾਈਆਂ ਪਾਬੰਦੀਆਂ, ਅਮਰੀਕੀ ਸਹਿਯੋਗ ਦਾ ਘਟਣਾ ਅਤੇ ਟਰੰਪ ਦਾ ਪੁਤਿਨ ਪ੍ਰਤੀ ਨਰਮ ਰਵੱਈਆ, ਇਨ੍ਹਾਂ ਕਾਰਨਾਂ ਕਰਕੇ ਯੂਕਰੇਨ ਦੇ ਡਰੋਨ ਹਮਲਿਆਂ ਦੀ ਰਫਤਾਰ ਘਟ ਗਈ ਹੈ, ਜਿਸ ਨਾਲ ਯੂਕਰੇਨੀ ਫੌਜ ਨਿਰਾਸ਼ ਹੈ ਅਤੇ ਇਸ ਗੱਲ ਦਾ ਡਰ ਵੱਧ ਰਿਹਾ ਹੈ ਕਿ ਕੀਵ ਅਤੇ ਵਾਸ਼ਿੰਗਟਨ ਦੇ ਸਬੰਧ ਖਰਾਬ ਹੋ ਰਹੇ ਹਨ। ਇੱਕ ਯੂਕਰੇਨੀ ਅਧਿਕਾਰੀ ਨੇ ਕਿਹਾ ਕਿ ਇਹ ਗਤੀ ਜੈੱਟ ਇੰਜਣਾਂ ਵਾਲੇ ਰੂਸੀ ਡਰੋਨਾਂ ਨੂੰ ਰੋਕਣ ਲਈ ਨਾਕਾਫੀ ਹੈ ਅਤੇ ਸਾਰੀਆਂ ਪਾਬੰਦੀਆਂ ਹਟਾਉਣ ਦੀ ਲੋੜ ਹੈ। ਮਸਕ ਨੇ ਐਕਸ ਤੇ ਕਿਹਾ ਕਿ ਸਟਾਰਲਿੰਕ ਦਾ ਫੌਜੀ ਵਰਜ਼ਨ ਅਮਰੀਕੀ ਫੌਜ ਅਤੇ ਟਰੰਪ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ ਅਤੇ ਸਟਾਰਲਿੰਕ ਯੂਕਰੇਨ ਦੀ ਫੌਜ ਲਈ ਹਮਲਾਵਰ ਅਤੇ ਰੱਖਿਆਤਮਕ ਕਾਰਵਾਈਆਂ ਦੋਵਾਂ ਵਿਚ ਸਹਾਇਕ ਇੱਕ ਮਹੱਤਵਪੂਰਨ ਸਾਧਨ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਨੇ ਲਗਾਤਾਰ ਤੀਜੀ ਰਾਤ ਯੂਕਰੇਨ ਦੇ ਬਿਜਲੀ ਗ੍ਰਿਡ, ਤੇਲ ਸਹੂਲਤਾਂ ਅਤੇ ਗੈਸ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਦੋਂ ਕਿ ਜ਼ੇਲੇਂਸਕੀ ਰੂਸੀ ਤੇਲ ਰਿਫਾਇਨਰੀਆਂ ਵਿਰੁੱਧ ਮਹੀਨਿਆਂ ਤੋਂ ਚੱਲ ਰਹੀ ਮੁਹਿੰਮ ਨੂੰ ਰੋਕਣ ਲਈ ਸਹਿਮਤ ਹੋ ਗਏ ਹਨ, ਜਿਸ ਕਾਰਨ ਰੂਸ ਵਿਚ ਤੇਲ ਦੀ ਕਮੀ ਹੋ ਗਈ ਸੀ।
2: ਤਿੱਬਤੀ ਸੰਸਦ ਨੇ ਚੀਨ ਵੱਲੋਂ ਲੱਦਾਖ ਨੂੰ ਭਾਰਤ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਮੰਨਣ ਤੋਂ ਇਨਕਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ, ਇਸ ਨੂੰ ਬੇਬੁਨਿਆਦ ਦਾਅਵੇ ਕਰਾਰ ਦਿੱਤਾ ਹੈ। ਉਹਨਾਂ ਨੇ ਭਾਰਤ ਸਰਕਾਰ ਨੂੰ ਤਿੱਬਤ ਬਾਰੇ ਆਪਣੀ ਨੀਤੀ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਭਾਰਤ ਚੀਨ ਸਰਹੱਦ ਤੇ ਤਣਾਅ ਜਾਰੀ ਹੈ। ਤਿੱਬਤੀ ਸੰਸਦ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਚੀਨ ਦੀਆਂ ਨੀਤੀਆਂ ਜੋ ਕਿ ਨਸਲੀ ਏਕੀਕਰਨ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਤਿੱਬਤੀ ਭਾਸ਼ਾ ਦੀ ਥਾਂ ਮੈਂਡਰਿਨ ਨੂੰ ਤਰਜੀਹ ਦਿੰਦੀਆਂ ਹਨ, ਤਿੱਬਤ ਦੀ ਵਿਲੱਖਣ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਖਤਰੇ ਵਿਚ ਪਾ ਰਹੀਆਂ ਹਨ। ਭਾਰਤ ਸਰਕਾਰ ਨੇ ਵੀ ਚੀਨ ਦੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੁਹਰਾਇਆ ਕਿ ਲੱਦਾਖ ਜੋ ਕਿ ਭਾਰਤ ਦਾ ਅਟੁੱਟ ਅੰਗ ਹੈ ਬਾਰੇ ਨਵੀਂ ਦਿੱਲੀ ਦਾ ਰੁਖ ਸਪਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਭਾਰਤ ਦਾ ਇੱਕ ਅਟੁੱਟ ਅਤੇ ਅਭਿੰਨ ਹਿੱਸਾ ਹੈ ਤੇ ਚੀਨ ਦਾ ਇਸ ਬਾਰੇ ਕੋਈ ਵੀ ਇਤਰਾਜ਼ ਅਰੁਣਾਚਲ ਪ੍ਰਦੇਸ਼ ਅਤੇ ਹੋਰ ਹਿਮਾਲੀਅਨ ਖੇਤਰਾਂ ਸਮੇਤ ਜਿਨ੍ਹਾਂ ਤੇ ਚੀਨ ਦਾਅਵੇ ਕਰਦਾ ਹੈ ਭਾਰਤ ਦੀ ਪ੍ਰਭੂਸੱਤਾ ਵਿਚ ਦਖਲਅੰਦਾਜ਼ੀ ਹੈ।
1: ਓਪਨ AI ਤੇ ਅਮਰੀਕਾ ਵਿਚ ਨਵੇਂ ਕਾਨੂੰਨੀ ਮੁਕੱਦਮੇ ਕੀਤੇ ਗਏ ਹਨ, ਜਿਸ ਵਿਚ 8 ਰਾਜਾਂ ਦੇ ਅਟਾਰਨੀ ਜਨਰਲ ਨੇ ਛੋਟੇ ਬੱਚਿਆਂ, ਜਿਨ੍ਹਾਂ ਵਿਚ ਕਿਸ਼ੋਰ ਵੀ ਸ਼ਾਮਲ ਹਨ, ਨੂੰ ChatGPT ਰਾਹੀਂ ਖਤਰਨਾਕ ਗੱਲਾਂ ਦਾ ਸਾਹਮਣਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਮੁਕੱਦਮਿਆਂ ਮੁਤਾਬਕ AI ਟੂਲ ਨੇ ਲੋਕਾਂ ਦੇ ਭੁਲੇਖੇ ਵਧਾਏ, ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਇਆ ਅਤੇ ਹਿੰਸਾ, ਜਿਸ ਵਿਚ ਵੱਡੇ ਪੱਧਰ ਤੇ ਗੋਲੀਬਾਰੀ ਵੀ ਸ਼ਾਮਲ ਹੈ, ਦੀ ਯੋਜਨਾ ਬਣਾਉਣ ਵਿਚ ਮਦਦ ਕੀਤੀ। ਇਹ ਮੁਕੱਦਮੇ ਆਇਓਵਾ, ਕੰਸਾਸ, ਅਰੀਜ਼ੋਨਾ, ਅਰਕਾਂਸਾਸ, ਈਡਾਹੋ, ਮੋਟਾਨਾ, ਨੇਬਰਾਸਕਾ ਅਤੇ ਵੈਸਟ ਵਰਜੀਨੀਆ ਦੇ ਅਟਾਰਨੀ ਜਨਰਲ ਵੱਲੋਂ ਰਾਜ ਅਦਾਲਤਾਂ ਵਿਚ ਦਾਇਰ ਕੀਤੇ ਗਏ ਹਨ। ਇਨ੍ਹਾਂ ਮੁਕੱਦਮਿਆਂ ਵਿਚ ਓਪਨ AI ਤੇ ChatGPT ਦੀ ਸੁਰੱਖਿਆ ਬਾਰੇ ਗਲਤ ਜਾਣਕਾਰੀ ਦੇ ਕੇ ਰਾਜਾਂ ਦੇ ਖਪਤਕਾਰ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਹ ਰਾਜ ਚਾਹੁੰਦੇ ਹਨ ਕਿ ਅਦਾਲਤਾਂ ਓਪਨ AI ਨੂੰ ChatGPT ਦੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਕਰਨ ਦਾ ਹੁਕਮ ਦੇਣ ਅਤੇ ਨਾਲ ਹੀ ਕਥਿਤ ਕਾਨੂੰਨੀ ਉਲੰਘਣਾਵਾਂ ਲਈ ਜੁਰਮਾਨੇ ਅਤੇ ਨੁਕਸਾਨ ਦੀ ਮੰਗ ਕਰ ਰਹੇ ਹਨ। ਇਹ ਤਾਲਮੇਲ ਵਾਲੀ ਕਾਨੂੰਨੀ ਕਾਰਵਾਈ ਓਪਨ AI ਦੇ ਖਿਲਾਫ ਵੱਧ ਰਹੇ ਕਾਨੂੰਨੀ ਦਬਾਅ ਦਾ ਹਿੱਸਾ ਹੈ, ਜਿਸ ਦੌਰਾਨ ਕੰਪਨੀ ਜਨਤਕ ਸੂਚੀ ਕਰਨ ਦੀ ਤਿਆਰੀ ਕਰ ਰਹੀ ਹੈ।
0: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਵਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼
2: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
3: ਇਹਨੂੰ ਆਖਦੇ ਆ ਜੀ ਪ੍ਰੋਗਰਾਮ ਅੱਜ ਦਾ ਦਿਨ ਇਤਿਹਾਸ ਵਿਚ। ਸੋ ਆਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ 16 ਅਕਤੂਬਰ ਦੇ ਦਿਨ ਨਾਲ ਸੰਬੰਧਿਤ ਸਿੱਖ ਇਤਿਹਾਸ ਤੇ ਪੰਜਾਬ ਦੀ ਤਵਾਰੀਖ ਦੀਆਂ ਕੁਝ ਅਹਿਮ ਤੇ ਖਾਸ ਘਟਨਾਵਾਂ ਤੇ ਉਹਦੇ ਨਾਲ ਨਾਲ ਗੱਲ ਕਰਾਂਗੇ ਦੇਸ਼ ਦੁਨੀਆਂ ਵਿਚ ਅੱਜ ਦੇ ਦਿਨ ਵਾਪਰੀਆਂ ਕੁਝ ਅਹਿਮ ਤੇ ਖਾਸ ਘਟਨਾਵਾਂ ਦੇ ਬਾਰੇ। ਸੋ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਜੀਆ ਨੂੰ ਹੈ। 16 ਅਕਤੂਬਰ ਦੇ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਜੋ ਜ਼ਿਕਰ ਮਿਲਦਾ ਹੈ ਜੀ ਉਹ ਬਹੁਤ ਕਮਾਲ ਦਾ ਆ, ਕਿਉਂਕਿ ਅੱਜ ਦੇ ਦਿਨ 16 ਅਕਤੂਬਰ ਸਨ 1670 ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਇੱਕ ਉਹ ਲਸਾਨੀ ਕਮਾਲ ਸੀ ਜੋ ਕੋਈ ਅਫਸਾਨਾ ਨਹੀਂ ਬਲਕਿ ਹੱਡ ਮਾਸ ਦਾ ਇੱਕ ਸੱਚਮੁੱਚ ਦਾ ਇਨਸਾਨ ਸੀ ਜੋ ਇਸ ਧਰਤੀ ਤੇ ਜੀਵਿਆ, ਵਿਚਰਿਆ ਤੇ ਸ਼ਹੀਦ ਹੋਇਆ। ਪਹਿਲੀ ਵਾਰ ਤੇ ਅਸਲ ਖਾਲਸਾ ਰਾਜ ਕਾਇਮ ਕਰਨ ਦਾ ਮਾਣ ਇਸ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਦਾ ਬਣਦਾ ਹੈ। ਪੰਜਾਬ ਦੇਸ਼ ਦੀ 700 ਸਾਲ ਦੀ ਇਹ ਭਾਰਤੀ ਜਜ਼ੀਰੇ ਦੀ 1000 ਸਾਲ ਦੀ ਵਿਦੇਸ਼ੀ ਗੁਲਾਮੀ ਨੂੰ ਖਤਮ ਕਰਨ ਦਾ ਸਿਹਰਾ ਇਸੇ ਮਹਾਨ ਹੀਰੋ ਤੇ ਉਹਦੇ ਸਾਥੀਆਂ ਦੇ ਸਿਰ ਵੱਜਦਾ ਹੈ। ਬੰਦਾ ਸਿੰਘ ਬਹਾਦਰ ਆਪਣੇ ਆਪ ਦੇ ਵਿੱਚ ਇੱਕ ਅਜ਼ੀਮ ਸ਼ਖਸੀਅਤ, ਸਿੱਖਾਂ ਦੀ ਸੈਨਾ ਦਾ ਸੈਨਾਪਤੀ, ਜਿਹਦਾ ਬਚਪਨ ਦਾ ਨਾਮ ਲਛਮਣ ਦਾਸ ਸੀ ਪਰ ਲਛਮਣ ਦਾਸ ਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। 15 ਸਾਲ ਦੀ ਉਮਰ ਦੇ ਵਿੱਚ ਵਿਰਾਗੀ ਬਣਨ ਲਈ ਘਰ ਛੱਡਿਆ ਤੇ ਉਹਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਗੋਦਾਵਰੀ ਨਦੀ ਦੇ ਕਿਨਾਰੇ ਉਹਨੇ ਆਪਣਾ ਆਸ਼ਰਮ ਬਣਾਇਆ ਤੇ ਇੱਥੇ ਉਹਦੀ ਮੁਲਾਕਾਤ ਸਤੰਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਹੋਈ ਤੇ ਉਹਨਾਂ ਦਾ ਸ਼ਰਧਾਲੂ ਬਣਿਆ। ਗੁਰੂ ਪਾਤਸ਼ਾਹ ਨੇ ਉਹਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਬਖਸ਼ਿਸ਼ ਕੀਤਾ ਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਦੇ ਵਿੱਚ ਦਸੰਬਰ 1715 ਵਿੱਚ ਗ੍ਰਿਫਤਾਰ ਕੀਤੇ ਬੰਦਾ ਸਿੰਘ ਨੂੰ ਔਰ ਉਹਦੇ ਸਾਥੀਆਂ ਤੇ ਮਗਰੋਂ ਗ੍ਰਿਫਤਾਰ ਕੀਤੇ ਕਈ ਸਿੱਖ ਕੈਦੀਆਂ ਨੂੰ 27 ਫਰਵਰੀ 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪਹੁੰਚਿਆ ਲਿਜਾਇਆ ਗਿਆ। 29 ਫਰਵਰੀ 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕੱਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ ਵਾਜਾ ਵਜਾਇਆ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ 10 ਕਿਲੋਮੀਟਰ ਦੂਰ ਲਾਲ ਕਿਲੇ ਤੱਕ ਲਿਜਾਇਆ ਗਿਆ। ਬੰਦਾ ਸਿੰਘ ਬਹਾਦਰ ਨੂੰ ਇਹ ਬੇਇੱਜ਼ਤ ਕਰਨ ਦੀ ਇੱਕ ਕੋਸ਼ਿਸ਼ ਸੀ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਕੈਸਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਔਰ ਮੁਗਲਾਂ ਦੀ ਜੜ ਪੱਟੀ ਸੀ ਤੇ ਮੁਗਲ ਹਕੂਮਤ ਚਾਹੁੰਦੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਕਾਬੂ ਕਰਕੇ ਆਪਣੇ ਕਬਜ਼ੇ ਦੇ ਵਿੱਚ ਜਾਂ ਇਹਨਾਂ ਧਰਮ ਪਰਿਵਰਤਨ ਕਰਾ ਕੇ ਜਿਹੜਾ ਇਹਨਾਂ ਦੀ ਚੜ੍ਹਤ ਹੈਗੀ ਹੈ ਉਹਨੂੰ ਖਤਮ ਕੀਤਾ ਜਾਵੇ। ਖੈਰ, ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ ਜੰਮੂ ਕਸ਼ਮੀਰ ਵਿੱਚ ਇੱਕ ਕਿਸਾਨ ਰਾਮਦੇਵ ਦੇ ਘਰ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀ। ਬਹੁਤੇ ਸਰੋਤਾਂ ਰਾਹੀਂ ਉਹਨੂੰ ਡੋਗਰਾ ਦਾ ਰਾਜਪੂਤ ਵੀ ਦੱਸਿਆ ਗਿਆ ਹੈ। ਉਹਨੂੰ ਬੰਦਾ ਵਿਰਾਗੀ ਵੀ ਕਿਹਾ ਗਿਆ ਹੈ, ਕਿਉਂਕਿ ਅਸਲ ਵਿੱਚ ਉਹ ਵੈਸ਼ਨਵ ਸੰਪਰਦਾ ਦਾ ਪੈਰੋਕਾਰ ਸੀ ਜਿਹਨੂੰ ਵਿਰਾਗੀ ਜਾਂ ਵਿਰਾਗੀ ਕਿਹਾ ਜਾਂਦਾ ਹੈ, ਪਰ ਬਾਅਦ ਵਿੱਚ ਖੰਡੇ ਬਾਟ ਕੇ ਮਾਹੌਲ ਪ੍ਰਾਪਤ ਕਰਕੇ ਉਹ ਬੰਦਾ ਸਿੰਘ ਬਹਾਦਰ ਸੱਜਿਆ। ਬਹੁਤ ਜ਼ਬਰਦਸਤ ਇਤਿਹਾਸ, ਇੱਕ ਤਵਾਰੀਖ ਬੰਦਾ ਸਿੰਘ ਬਹਾਦਰ ਦੀ ਬਣਦੀ ਹੈ, ਜਿੱਥੇ ਜਿੱਤਾਂ ਕਮਾਲ ਹੈ, ਜਿੱਥੇ ਪ੍ਰਾਪਤੀਆਂ ਕਮਾਲ ਦੀਆਂ ਨੇ, ਜਿੱਥੇ ਖਾਲਸਾ ਰਾਜ ਦਾ ਸਿਹਰਾ ਉਹਦੇ ਸਿਰ ਵੱਜਦਾ ਆ, ਉੱਥੇ ਉਹਦੀ ਸ਼ਹਾਦਤ ਵੀ ਬਾ ਕਮਾਲ ਹੈ, ਜਿਹਦੀ ਉਦਾਹਰਣ ਵਿਸ਼ਵ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ। ਬੰਦਾ ਸਿੰਘ ਬਹਾਦਰ ਦੀ ਵੱਧਦੀ ਸ਼ਕਤੀ ਕਾਰਨ ਉੱਤਰ ਭਾਰਤ ਵਿੱਚ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ ਤੇ ਸੰਨ 1713 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸਪੁਰ ਜਿਹਨੂੰ ਗੁਰਦਾਸ ਨੰਗਲ ਕਿਹਾ ਜਾਂਦਾ ਹੈ ਉੱਥੇ ਬਣਾਇਆ। 1715 ਵਿੱਚ ਮੁਗਲ ਸਾਮਰਾਜ ਦੇ ਬਾਦਸ਼ਾਹ ਫਰਕਸ਼ੀਅਰ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕੀਤੀ ਔਰ ਉਹਨੇ ਆਪਣੇ ਕਈ ਵੱਡੇ ਜਰਨੈਲ ਅਫਸਰ ਤੇ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਨ ਨੂੰ ਭੇਜ ਕੇ ਗੁਰਦਾਸ ਨੰਗਲ ਤੇ ਘੇਰਾ ਪਾਇਆ। ਇਹ ਘੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਪਿਆ ਰਿਹਾ। ਆਖਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ 3 ਸਾਲ ਦੇ ਨਿੱਕੇ ਪੁੱਤਰ ਅਜੇ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਤੇ ਜ਼ਕਰੀਆ ਖਾਨ ਦੇ ਹੁਕਮ ਹੇਠ ਦਿੱਲੀ ਭੇਜਿਆ ਗਿਆ। ਉੱਥੇ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਗਏ ਤੇ ਜੂਨ ਸੰਨ 1716 ਨੂੰ ਬੰਦਾ ਸਿੰਘ ਬਹਾਦਰ ਤੇ ਉਹਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਤੇ ਨਾਲ ਸੈਂਕੜੇ ਸਿੱਖਾਂ ਦੀ ਸ਼ਹਾਦਤ ਜਿਹੜੀ ਹੈ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਹੋਈ। ਸੋ ਐਸੀ ਸ਼ਖਸੀਅਤ ਸੀ ਬੰਦਾ ਸਿੰਘ ਬਹਾਦਰ। ਅੱਗੇ ਚੱਲਦਿਆਂ ਤੇ ਜ਼ਿਕਰ ਹੈ ਜੀ ਸੰਨ 1710 ਦਾ, ਜਦੋਂ ਸਿੱਖਾਂ ਅਤੇ ਬਹਾਦਰ ਸ਼ਾਹ ਦੀਆਂ ਫੌਜਾਂ ਦੇ ਵਿੱਚ ਰਾਹੋਂ ਦੇ ਕਿਲੇ ਦੇ ਨੇੜੇ ਜਿਹੜੀ ਹੈ ਇੱਕ ਵੱਡੀ ਲੜਾਈ ਹੋਈ ਸੀ। ਸੰਨ 1981 ਜਦ ਬਬਰ ਖਾਲਸਾ ਵੱਲੋਂ ਨਿਰੰਜਨ ਸਿੰਘ ਨਿਰੰਕਾਰੀ ਉੱਤੇ ਹਮਲਾ ਕੀਤਾ ਗਿਆ ਸੀ। ਸਾਲ 1914 ਜਗਤ ਸਿੰਘ ਸੁਰ ਸਿੰਘ ਦੀ ਅਗਵਾਈ ਵਿੱਚ ਗਦਰੀਆਂ ਨੇ ਚੌਂਕੀ ਮਾਨ ਤੇ ਹਮਲਾ ਕੀਤਾ। 1914 ਵਿੱਚ ਸ਼ੁਰੂ ਹੋਏ ਗਦਰ ਲਹਿਰ ਦੇ ਪਹਿਲੇ ਐਕਸ਼ਨਾਂ ਦੇ ਵਿੱਚ ਗਦਰੀਆਂ ਨੇ ਜਗਤ ਸਿੰਘ ਸੁਰ ਸਿੰਘ ਦੀ ਅਗਵਾਈ ਦੇ ਵਿੱਚ ਚੌਂਕੀ ਮਾਨ ਤੇ ਹਮਲਾ ਕਰਕੇ ਖਜ਼ਾਨਾ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਐਕਸ਼ਨ ਦੇ ਵਿੱਚ ਗਦਰੀਆਂ ਹੱਥੋਂ ਸਟੇਸ਼ਨ ਮਾਸਟਰ ਮਾਰਿਆ ਗਿਆ। ਮਗਰੋਂ 13 ਸਤੰਬਰ 1915 ਦੇ ਦਿਨ ਇਸ ਕੇਸ ਦਾ ਫੈਸਲਾ ਦਿੱਤਾ ਗਿਆ, ਜਿਸ ਹੇਠ ਜਗਤ ਸਿੰਘ ਸੁਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਜ਼ਿਕਰ ਹੈ ਸਾਲ 1955 ਦਾ, ਜਦੋਂ ਸਿੱਖ ਕਨਵੈਨਸ਼ਨ ਨੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਰੱਦ ਕੀਤੀ ਸੀ। ਸਾਲ 1981 ਜਦ ਇੰਦਰਾ ਗਾਂਧੀ ਅਤੇ ਅਕਾਲੀਆਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਸੀ, ਕਈ ਵਿਸ਼ਿਆਂ ਉੱਤੇ ਜਿਹੜਾ ਆਪਸ ਟਕਰਾਵ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਹੁੰਦੀ ਰਹੀ, ਪਰ ਨਾਲ ਦੀ ਨਾਲ ਕੂਟਨੀਤੀਆਂ ਵੀ ਜਿਹੜੀਆਂ ਨੇ ਸਰਕਾਰ ਦੀਆਂ ਉਹ ਚੱਲਦੀਆਂ ਰਹੀਆਂ। ਸਾਲ 1987, 1991, 92, 93 ਦਾ ਜ਼ਿਕਰ ਹੈ ਜਦ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ। ਇਹਦੇ ਨਾਲ ਅੱਗੇ ਗੱਲ ਕਰਦੇ ਹਾਂ ਜੀ ਦੇਸ਼ ਦੁਨੀਆਂ ਨਾਲ ਜੁੜੀਆਂ ਕੁਝ ਖਾਸ ਤੇ ਅਹਿਮ ਘਟਨਾਵਾਂ ਦੀ। ਤਾਂ ਜ਼ਿਕਰ ਹੈ ਸਾਲ 1555 ਦਾ, ਜਦੋਂ ਇੰਗਲੈਂਡ ਦੇ ਵਿਚ ਬਿਸ਼ਪ ਹਿਊ ਲੈਟੀਮਰ ਅਤੇ ਬਿਸ਼ਪ ਨਿਕੋਲਸ ਰਿਡਲੇ ਨੂੰ ਜਾਦੂਗਰੀ ਦੇ ਦੋਸ਼ ਹੇਠ ਸੂਲੀ ਉਤੇ ਜ਼ਿੰਦਾ ਸਾੜਨ ਦੀ ਸਜ਼ਾ ਦਿੱਤੀ ਗਈ ਸੀ। ਜ਼ਿਕਰ 1793 ਦਾ, ਜਦੋਂ ਫਰਾਂਸੀਸੀ ਇਨਕਲਾਬ ਦੌਰਾਨ ਮੁਲਕ ਦੀ ਰਾਣੀ ਮੇਰੀ ਐਂਟੀਨੇਟ ਨੂੰ ਗਿਲੋਟੀਨ ਤੇ ਫਾਂਸੀ ਦਿੱਤੀ ਗਈ ਸੀ। ਸਾਲ 1829, ਅਮਰੀਕਾ ਦੇ ਸ਼ਹਿਰ ਬੋਸਟਨ ਦੇ ਵਿਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ, ਜਿਹਦੇ ਵਿਚ 170 ਕਮਰੇ ਸੀ। ਇਹਦੇ ਨਾਲ ਜ਼ਿਕਰ ਹੈ 1870 ਦਾ, ਜਦ ਈਥਰ ਨੂੰ ਦਰਦ ਦੀ ਦਵਾ ਵਜੋਂ ਇਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ ਸੀ। ਇਹਦੇ ਨਾਲ ਅੱਗੇ ਜ਼ਿਕਰ ਹੈ ਸਾਲ 1928 ਦਾ, ਜਦ ਮਾਰਵਿਨ ਪਿਪਕਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ ਸੀ। ਅੱਗੇ ਚਲਦਿਆਂ ਤੇ ਗੱਲਬਾਤ ਹੈ ਜੀ ਕਮਰੇ ਸੀ। ਇਹਦੇ ਨਾਲ ਜ਼ਿਕਰ ਹੈ 1870 ਦਾ, ਜਦ ਈਥਰ ਨੂੰ ਦਰਦ ਦੀ ਦਵਾ ਵਜੋਂ ਇਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ ਸੀ। ਇਹਦੇ ਨਾਲ ਅੱਗੇ ਜ਼ਿਕਰ ਹੈ ਸਾਲ 1928 ਦਾ, ਜਦ ਮਾਰਵਿਨ ਪਿਪਕਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ ਸੀ। ਅੱਗੇ ਚਲਦਿਆਂ ਤੇ ਗੱਲਬਾਤ ਹੈ ਜੀ ਸਾਲ 1964, ਜਦ ਚੀਨ ਨੇ ਆਪਣਾ

ਨਾਲ ਅੱਗੇ ਜ਼ਿਕਰ ਹੈ ਜੀ 1878 ਦਾ ਜਦੋਂ ਮਲਿਆਲਮ ਭਾਸ਼ਾ ਦੇ ਨਾਮਵਰ ਮਹਾਕਵੀ ਵਲਾਥੋਲ ਨਾਰਾਇਣ ਮੈਨਨ ਦਾ ਜਨਮ ਹੋਇਆ ਸੀ। ਸਾਲ 1918 ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਲੂਈ ਅਲਥੂਜ਼ਰ ਦਾ ਜਨਮ ਹੋਇਆ ਸੀ। ਉੱਥੇ 1946 ਓਡੀਸ਼ਾ ਦੇ ਮੁੱਖ ਮੰਤਰੀ ਅਤੇ ਰਾਜਨੇਤਾ ਨਵੀਨ ਪਟਨਾਇਕ ਦਾ ਜਨਮ ਹੋਇਆ ਸੀ। ਸ਼ਖਸੀਅਤ ਜੋ ਸੰਸਾਰ ਛੱਡ ਗਈਆਂ 1772 ਦਾ ਜ਼ਿਕਰ ਹੈ ਜਦੋਂ ਦੁਰਾਨੀ ਸਮਰਾਜ ਦੇ ਸੰਸਥਾਪਕ ਅਹਿਮਦ ਸ਼ਾਹ ਅਬਦਾਲੀ ਦਾ ਦੇਹਾਂਤ ਹੋਇਆ ਸੀ। 1931 ਪੰਜਾਬੀ ਸਾਹਿਤਕਾਰ ਅਤੇ ਇੰਜੀਨੀਅਰ ਬਾਬਾ ਬੁੱਧ ਸਿੰਘ ਦਾ ਦੇਹਾਂਤ ਹੋਇਆ ਸੀ। ਸਾਲ 1951 ਪਾਕਿਸਤਾਨ ਦੇ ਮੁੱਢਲੇ ਸੰਸਥਾਪਕ ਲਿਆਕਤ ਅਲੀ ਖਾਨ ਦਾ ਦੇਹਾਂਤ ਹੋਇਆ ਸੀ। 1985 ਪੰਜਾਬੀ ਭਾਸ਼ਾ ਵਿਗਿਆਨੀ ਅਤੇ ਲੇਖਕ ਡਾਕਟਰ ਬਲਬੀਰ ਸਿੰਘ ਸੰਧੂ ਦਾ ਦੇਹਾਂਤ ਹੋਇਆ ਸੀ। 2008 ਪੰਜਾਬੀ ਕਵੀ ਪੰਜਾਬ ਦਾ ਉਮਰ ਅਲੀ ਅਰਸ਼ਦ ਮੀਰ ਦਾ ਦੇਹਾਂਤ ਹੋਇਆ ਸੀ। ਸੋ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅੱਜ ਦੇ ਦਿਨ ਦੇਹਾਂਤ ਹੋਇਆ। ਸੋ ਓਵਰਆਲ ਇਹ ਸਾਰਾ ਘਟਨਾਵਾਂ ਜਾਂ ਉਹ ਵੇਰਵੇ ਨੇ ਜਿਨ੍ਹਾਂ ਦਾ ਸੰਬੰਧ ਅੱਜ ਖਾਸ ਤੌਰ ਤੇ 16 ਅਕਤੂਬਰ ਨਾਲ ਜੁੜਿਆ ਹੋਇਆ ਹੈ। ਧੰਨਵਾਦ।

0: ਤੁਹਾਡੀ ਇੱਜ਼ਤ ਕਰਨ ਤਾਂ ਤੁਸੀਂ ਵੀ ਲੋਕਾਂ ਦੀ ਇੱਜ਼ਤ ਕਰੋ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
2: ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕੇ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਇੱਕ ਹੋਵੇ ਕਮਲਾ ਤਾਂ ਸਮਝਾਏ ਵਿੜਾ, ਵਿੜਾ ਹੋਏ ਕਮਲਾ ਤਾਂ ਸਮਝਾਏ ਕਿੜਾ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਥਾਂ ਇੱਕ ਆਦਮੀ ਮਾੜਾ ਹੋਵੇ ਤਾਂ ਉਸ ਨੂੰ ਉਸ ਦੇ ਸਾਥੀ ਸਮਝਾ ਸਕਦੇ ਹਨ, ਪਰ ਜੇਕਰ ਸਾਰੇ ਮਾੜੇ ਹੋਣ ਤਾਂ ਉਨ੍ਹਾਂ ਨੂੰ ਸਿੱਧੇ ਰਾਹੇ ਕੋਈ ਨਹੀਂ ਪਾ ਸਕਦਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ, ਮੈਂ ਜਤਿੰਦਰ ਮਾਹਰ। ਬਿਹਤਰ ਇੱਕ ਦੁਨੀਆਂ ਬਾਰੇ ਮੇਰਾ ਇਹ ਮੰਨਣਾ ਕਿ ਜਿਸ ਸੰਸਾਰ ਦੇ ਵਿੱਚ ਟੋਲਰੈਂਸ ਆ, ਜਿਸ ਦੇ ਵਿੱਚ ਸਹਿਣਸ਼ੀਲਤਾ, ਜਿੱਥੇ ਬੰਦਾ ਮਨੁੱਖ ਦੀ ਦੂਜੇ ਬੰਦੇ ਦੀ ਬੰਦੇ ਦੇ ਤੌਰ ਤੇ ਇੱਜ਼ਤ ਕਰ ਸਕਦਾ ਕਰਦਾ, ਮੈਨੂੰ ਲੱਗਦਾ ਕਿ ਉਹ ਇੱਕ ਬਿਹਤਰ ਵਰਲਡ ਹੋਊਗਾ, ਜਿੱਥੇ ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਦੇਖਿਆ ਜਾਊਗਾ ਤੇ ਉਹਦੀ ਇੱਜ਼ਤ ਕੀਤੀ ਜਾਊਗੀ। ਉਹ ਇੱਕ ਮੇਰੇ ਲਈ ਇੱਕ ਮਤਲਬ ਇੱਕ ਚੰਗਾ ਸੰਸਾਰ ਹੋਊਗਾ।

0: ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰੋਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
1: अगले अद्धे घंटे च सुनोगे तुसी।